जग जीवन का पाया जग जीवन।

ਸਤਿ ਸ਼੍ਰੀ ਅਕਾਲ।

ਮੇਰਾ ਕਿਹੜੇ ਬੇਜਾਵਨਾ ਨੰਗਾ ਦੁੱਧ ਚਾਲਿਆ ਤਦ ਸੇ ਖਰਾ ਡਰਾਵਨਾ ਕਰਿਓ ਗੁਣ ਪੁੱਛੋ ਤਾਵਨਾ ਕਰਿਓ ਗੁਣ ਪੁੱਛ

ਜਾਏ ਸੁੱਚਾ ਹੈ ਕਹਿ ਜੇ ਵਿਆਹ ਲੱਗਾ ਪਿੰਡ ਸਲੋਕ ਹੱਥੀ ਜਾ ਸੁੱਟਿਆ ਕਿਸਮ ਲੱਗਾ ਦੋ ਕੰਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਾਹੋਆ ਪਾਕ ਪਿਤ ਪਾਪੀ ਸੁਤਨ ਗੱਡਿਆ ਫੁਕਾ ਪਈਆਂ ਤੇ

গুরুপুরে হরি উপদেশিয়া গুর বিটড়ে সদবারি। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਖਸ਼ਿਸ਼ ਚਾਹੀਦੀ ਹੈ। ਜਦੋਂ ਗੁਰੂ ਬਖਸ਼ਿਸ਼ ਮਿਲਦੀ ਹੈ ਫਿਰ ਉਹ ਨਿਰਆਕਾਰ ਹਿਰਦੇ ਵਿੱਚ ਵੱਸਦਾ ਹੈ। ਜਦੋਂ ਉਹ ਨਿਰਆਕਾਰ ਹਿਰਦੇ ਵਿੱਚ ਵੱਸਦਾ ਹੈ ਉਦੋਂ ਫਿਰ ਨਾ ਕੋਈ ਡਰ ਰਹਿ ਜਾਂਦਾ, ਨਾ ਕੋਈ ਦੁੱਖ ਰਹਿ ਜਾਂਦਾ ਹੈ। ਦੁੱਖ ਡਰ ਇਹ ਸਾਰੀ ਮੁੱਕ ਜਾਂਦੇ ਨੇ। ਪਰ ਫਿਰ ਗੁਰੂ ਸਾਹਿਬ ਨਾਲ ਜ਼ਿਕਰ ਕਰਦੇ ਕਹਿੰਦੇ ਜੇ ਕਿਤੇ ਗੁਰੂ ਦੀ ਸੇਵਾ ਤੋਂ ਸੱਖਣਾ ਰਹਿ ਜੇ ਫਿਰ ਭਾਈ ਆਵਾਗਾਉਣ ਦਾ ਗੇੜ ਬਣਦਾ ਹੈ, ਫਿਰ ਆਵਾਗਾਉਣ ਦਾ ਗੇੜ ਬਣਦਾ ਹੈ। ਆਵਾਗਾਉਣ ਦੇ ਵਿੱਚ ਜੀਵ ਉਲਝਿਆ ਰਹਿੰਦਾ ਹੈ। ਗੁਰੂ ਨੂੰ ਮਿਲ ਕੇ ਹੰਕਾਰ ਮੁੱਕ ਜਾਂਦਾ ਹੈ ਤੇ ਜ਼ਿੰਦਗੀ ਸਵਰ ਜਾਂਦੀ ਹੈ, ਜੀਵਨ ਸਵਰ ਜਾਂਦਾ ਹੈ। ਬਸ ਇਸ ਤਰ੍ਹਾਂ ਦਾ ਪ੍ਰਕਰਨ ਹੈ ਜੀ ਜਿਹੜਾ ਅੱਜ ਗੁਰੂ ਸਾਹਿਬ ਇਹਨਾਂ ਸ਼ਲੋਕਾਂ ਔਰ ਪੌੜੀਆਂ ਦੇ ਰਾਹੀਂ ਪੌੜੀ ਰਾਹੀਂ ਸਾਨੂੰ ਬਖਸ਼ ਰਹੇ। ਪਹਿਲਾਂ ਸ਼ਲੋਕ ਆਰੰਭ ਕੀਤਾ ਗੁਰੂ ਅਮਰਦਾਸ ਸਾਹਿਬ ਜੀ ਨੇ, ਕਹਿੰਦੇ ਭੈ ਵਿੱਚ ਸਭ ਆਕਾਰ ਹੈ। ਹੁਣ ਆਕਾਰ ਕਿਹੜਾ ਕਿਹੜਾ ਹੈ? ਗੁਰੂ ਸਾਹਿਬ ਦਾ ਸ਼ਲੋਕ ਆਪਾਂ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਦਾ। ਭੈ ਵਿੱਚ ਪਵਨ ਵਹੈ ਸਦ ਵਾਉ, ਭੈ ਵਿੱਚ ਚੱਲੈ ਲੱਖ ਦਰੀਆਉ, ਭੈ ਵਿੱਚ ਅਗਨ ਕੱਢੈ ਬੇਕਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਕਹਿੰਦੇ ਕੋਈ ਅੰਤ ਨਹੀਂ ਹੈ। ਹੁਣ ਹੈ ਇਹ ਸਾਰਾ ਕੁਛ ਹੀ ਭੈ ਵਿੱਚ। ਹੁਣ ਜੀਵ ਤੇ ਬਾਅਦ ਦੀ ਗੱਲ ਨਾ, ਗੁਰੂ ਸਾਹਿਬ ਨੇ ਆਰੰਭਤਾ ਹੀ ਇੱਥੋਂ, ਕਹਿੰਦੇ ਭੈ ਵਿੱਚ ਸਾਰਾ ਕੁਝ ਜਿੰਨਾ ਵੀ ਹੈ। ਇੱਥੋਂ ਤੱਕ ਮੱਲ ਕਹਿੰਦੇ ਭਾਈ ਹਵਾ ਦਾ ਚੱਲਣਾ ਵੀ ਉਹਦਾ ਭੈ ਹੈ, ਪਾਣੀ ਦਾ ਵਹਿਣਾ ਵੀ ਉਹਦਾ ਹੀ ਭੈ ਵਿੱਚ ਹੈ, ਅੱਗ ਦਾ ਵਿਗਾਰ ਕੱਢਣਾ, ਵਿਗਾਰਾਂ ਪੂਰੀਆਂ ਕਰਨੀਆਂ ਵੀ ਉਹਦਾ ਭੈ ਹੈ, ਧਰਤੀ ਦਾ ਸਾਡੇ ਪੈਰਾਂ ਹੇਠਾਂ ਧਰਤੀ ਦਾ ਭਾਰ ਦੇ ਹੇਠਾਂ ਰਹਿਣਾ ਵੀ ਉਹਦਾ ਭੈ ਹੈ, ਬੱਦਲਾਂ ਦਾ ਆਕਾਸ਼ ਵਿੱਚ ਪਸਰਨਾ, ਬੱਦਲਾਂ ਦੇ ਵਿੱਚੋਂ ਮੀਂਹ ਦਾ ਵਰਨਾ, ਇਹ ਸਾਰਾ ਕੁਛ ਉਹਦਾ ਭੈ ਹੀ ਹੈ। ਫਿਰ ਸੂਰਜ ਦਾ ਉਦੈ ਹੋਣਾ, ਸੂਰਜ ਦਾ ਅਸਤ ਹੋਣਾ, ਸੂਰਜ ਦਾ ਚੜ੍ਹ ਜਾਣਾ, ਸੂਰਜ ਦਾ ਡੁੱਬ ਜਾਣਾ, ਚੰਦਰਮਾ ਦਾ ਵੀ ਪ੍ਰਕਾਸ਼ ਕਰਨਾ, ਚੰਦਰਮਾ ਦਾ ਪ੍ਰਕਾਸ਼ ਤੋਂ ਹਨੇਰੇ ਵੱਲ ਜਾਣਾ, ਧਰਤੀ ਦਾ ਘੁੰਮਣਾ, ਧਰਤੀ ਦਾ ਭਰਮਣਾ, ਇਹ ਸਾਰਾ ਕੁਝ ਹੀ ਉਸ ਅਕਾਲ ਪੁਰਖ ਪਰਮੇਸ਼ਵਰ ਦਾ ਭੈ ਹੈ। ਔਰ ਸਾਰੇ ਜੀਵ ਹੀ ਇਸ ਭੈ ਵਿੱਚ ਨੇ। ਕੋਈ ਜੀਵ ਐਸਾ ਨਹੀਂ ਜਿਹੜਾ ਇਸ ਭੈ ਤੋਂ, ਭੈ ਦਾ ਅਰਥ ਹੈ ਹੁਕਮ, ਰਜ਼ਾ, ਜਿਹੜਾ ਇਸ ਭੈ ਤੋਂ ਮੁਨਕਰ ਹੋ ਸਕਦਾ ਹੋਵੇ, ਕੋਈ ਜੀਵ ਐਸਾ ਨਹੀਂ ਜਿਹੜਾ ਇਸ ਭੈ ਤੋਂ, ਇਸ ਡਰ ਤੋਂ ਇਨਕਾਰੀ ਹੋ ਸਕਦਾ ਹੋਵੇ। ਹਰ ਜੀਵ ਇਸ ਰਜ਼ਾ, ਇਸ ਭੈ ਵਿੱਚ ਹੈ। ਫਿਰ ਇਸੇ ਸ਼ਲੋਕ ਨੂੰ ਪੜ੍ਹੋ, ਨਾਨਕ ਨਿਰਭਉ ਨਿਰੰਕਾਰ, ਜੇ ਡਰ

फिर जी अगलियां पंक्तियां कहिंदे दुश्मन दुख तिस नौ नेड़ ना आवे। सतगुर सेवै हर मन वसै। हरी परमेश्वर मन च वस गया। हुण कहिंदे की कला वरतदी है दुश्मन दुख तिस नौ नेड़ ना आवे। कोई नेड़े नहीं आउंदा। पोह ना सकै कोई कहिंदे नेड़े आउणा ते दूर दी गल है। कोई शो भी नहीं सकदा। कोई शो ना दुश्मन ते ना दुख। हुण आपां इत्थे दुश्मन शब्द जिहड़ा ओ संसारक तौर ते कल्ले वैरी नहीं, जिहड़े मनुख दे जीवन दे विच वी इहदे विकार वैरी बन के बैठे ना, ਉਹ ਵਿਕਾਰ ਵੀ ਇਹਦੇ ਨੇੜੇ ਨਹੀਂ ਆਉਂਦੇ। ਫਿਰ ਉਹਨਾਂ ਤੋਂ ਵੀ ਰਹਿਤ ਹੋ ਜਾਂਦਾ। ਫਿਰ ਉਹ ਵਿਕਾਰਾਂ ਤੋਂ ਜਿਹੜੇ ਦੁੱਖ ਉਪਜਣੇ ਨੇ ਉਹਨਾਂ ਦੁੱਖਾਂ ਤੋਂ ਵੀ ਰਹਿਤ ਹੋ ਜਾਂਦਾ। ਦੁੱਖਾਂ ਤੋਂ ਵੀ ਰਹਿਤ ਹੋ ਜਾਂਦਾ ਨਾ, ਜਿਹੜਾ ਵਿਕਾਰਾਂ ਕਰਕੇ ਦੁੱਖ ਪੈਦਾ ਹੋਣਾ, ਦੁੱਖ ਉਪਜਣਾ, ਉਹ ਦੁੱਖ ਵੀ ਜੀਵਨ ਵਿੱਚੋਂ ਮੁੱਕ ਜਾਂਦੇ ਜਦੋਂ ਜੀਵ ਅਕਾਲ ਪੁਰਖ ਨਾਲ ਜੁੜਦਾ ਹੈ, ਦਾਤੇ ਨਾਲ ਜੁੜਦਾ। ਗੁਰਬਾਣੀ ਅੰਦਰ ਸਤਿਗੁਰੂ ਜੀ ਨੇ ਵਿਕਾਰਾਂ ਨੂੰ ਵੀ ਵੈਰੀ ਕਿਹਾ। ਵੈਰੀ ਮਤਲਬ ਦੁਸ਼ਮਣ। ਜਦੋਂ ਰੱਬ ਦੀ ਬੰਦਗੀ ਕੋਲੇ ਹੋਵੇ, ਫਿਰ ਸਤਿਗੁਰੂ ਜੀ ਨੇ ਜ਼ਿਕਰ ਕਰਦਿਆਂ ਕਿਹਾ ਨਾ, ਜਦੋਂ ਅਰਦਾਸ ਕੀਤੀ ਅਕਾਲ ਪੁਰਖ ਅੱਗੇ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵੋ, ਆਪ ਹੱਥ ਦੈ ਮੋਹੇ ਬਚਾਵੋ। ਦੁਸ਼ਮਣ ਦੁੱਖ ਤਿਸਨੋ ਨੇੜ ਨਾ ਆਵੇ। ਪੋਹ, ਪੋਹ ਦਾ ਮਤਲਬ ਹੁੰਦਾ ਛੋਹਣਾ। ਕੋਈ ਛੋਹ ਵੀ ਨਹੀਂ ਸਕਦਾ, ਨਜ਼ਦੀਕ ਵੀ ਨਹੀਂ ਕੋਈ ਆ ਸਕਦਾ ਤੇ ਛੋਹ ਵੀ ਕੋਈ ਨਹੀਂ ਸਕਦਾ। ਫਿਰ ਗੁਰਮੁਖ ਗੁਰੂ ਦੇ ਰਾਹੀਂ ਮਨ ਵੀ ਚਾਰਿਆ, ਜਦੋਂ ਮਨ ਦੇ ਵਿੱਚ ਵਿਚਾਰ ਕੀਤੀ, ਮਨ ਦੇ ਅੰਦਰ ਉਹਨੂੰ ਵਸਾ ਲਿਆ ਗੁਰੂ ਦੇ ਰਾਹੀਂ, ਗੁਰੂ ਦੇ ਦੁਆਰਾ, ਜਾਂ ਇੱਦਾਂ ਕਹਿ ਲਓ ਜਦੋਂ ਜੀਵ ਗੁਰੂ ਦਾ ਆਗਿਆਕਾਰੀ ਹੋ ਕੇ ਵਿਚਰਨ ਲੱਗ ਗਿਆ, ਜੋ ਤਿਸ ਭਾਵੈ ਸੋ ਹੋਏ, ਇਸ ਭੈ ਵਿੱਚ ਜਿਉਣ ਲੱਗ ਪਿਆ ਵੀ ਮਾਲਕਾ ਜੋ ਤੈਨੂੰ ਚੰਗਾ ਲੱਗਦਾ ਬਸ ਉਹੀ ਹੋ ਰਿਹਾ। ਇਹ ਇੱਕ ਆਗਿਆਕਾਰੀ ਸਿੱਖ ਦੀ ਨਿਸ਼ਾਨੀ ਹੈ। ਆਗਿਆ ਵਿੱਚ ਕੌਣ ਰਹਿੰਦਾ? ਆਗਿਆਕਾਰੀ। ਤੇ ਜਿਹੜਾ ਹੋਵੇ ਹੀ ਆਗਿਆ ਤੋਂ ਸੱਖਣਾ, ਆਗਿਆ ਤੋਂ ਬਾਹਰਾ ਹੋਵੇ ਉਹਨੂੰ ਆਪਾਂ ਆਗਿਆਕਾਰੀ ਥੋੜੀ ਕਹਿ ਸਕਦੇ ਹਾਂ। ਇਸ ਲਈ ਗੁਰੂ ਸਾਹਿਬ ਨੇ ਕਿਹਾ ਗੁਰਮੁਖ, ਗੁਰੂ ਰਾਹੀਂ, ਗੁਰੂ ਦੁਆਰਾ ਮਨ ਵਿਚਾਰਿਆ, ਮਨ ਦੇ ਵਿੱਚ ਜਿਹਨੇ ਵਿਚਾਰ ਕੀਤੀ, ਜੋ ਤਿਸ ਭਾਵੈ ਸੋ ਹੋਏ, ਉਹ ਇਸ ਗੱਲ ਨੂੰ ਸਮਝ ਗਿਆ ਹੁੰਦਾ ਉਹ ਹੀ ਹੈ ਜੋ ਉਹ ਅਕਾਲ ਪੁਰਖ ਪਰਮੇਸ਼ਵਰ ਚਾਹੁੰਦਾ ਹੈ। ਕਿਉਂਕਿ ਭੈ ਉਹਦਾ ਹੈ, ਡਰ ਉਹਦਾ ਹੈ, ਉਹਦੇ ਡਰ ਤੋਂ ਬਿਨਾਂ ਕੁਝ ਨਹੀਂ, ਉਹਦੇ ਭੈ ਤੋਂ ਬਿਨਾਂ ਕੁਝ ਨਹੀਂ। ਕਹਿੰਦੇ ਨਾਨਕ ਆਪੇ ਹੀ ਪਤ ਰੱਖ ਸੀ, ਹੇ ਨਾਨਕ ਜੀਓ, ਉਹ ਦਾਤਾ ਆਪ ਇੱਜ਼ਤ ਆਪ ਪਤ ਰੱਖਦਾ, ਕਾਰਜ ਸਵਾਰੇ ਸਵਾਰੇ ਸੋਏ, ਤੇ ਉਹ ਫਿਰ ਜੀਵ ਦੇ ਸਾਰੇ ਕਾਰਜ ਸਵਾਰਦਾ। ਪਰ ਉਹ ਜੀਵ ਦੇ ਕਾਰਜ ਸਵਾਰਦਾ ਜਿਹੜਾ ਜੀਵ ਆਪਣੇ ਹਿਰਦੇ ਵਿੱਚ ਉਹਦਾ ਭੈ ਰੱਖ ਲਵੇ, ਉਹਦੀ ਰਜ਼ਾ ਵਿੱਚ ਰਹਿਣਾ ਸਿੱਖ ਲਵੇ, ਜਿਹੜਾ ਉਹਦਾ ਆਗਿਆਕਾਰੀ ਬਣ ਕੇ ਜਿਉਣਾ ਸਿੱਖ ਲੈਂਦਾ, ਉਹ ਫਿਰ ਆਪਣੇ ਮਨ ਦੇ ਅੰਦਰ ਦਾਤੇ ਦਾ ਭੈ ਵਸਾ ਲੈਂਦਾ, ਤੇ ਜਿਹਨੂੰ ਦਾਤੇ ਦੇ ਨਿਰਮਲ ਭਾਉ ਵਿੱਚ ਰਹਿਣਾ ਆ ਗਿਆ, ਉਹ ਫਿਰ ਬੇਖੌਫ ਹੋ ਕੇ ਆਪਣੇ ਵੈਰੀਆਂ ਤੋਂ, ਆਪਣੇ ਦੁੱਖਾਂ ਤੋਂ ਉਹ ਬੇਖੌਫ ਹੋ ਜਾਂਦਾ। ਸਾਰੇ ਵੈਰੀ, ਸਾਰੇ ਦੁੱਖ ਉਹਦੇ ਜੀਵਨ ਦੇ ਵਿੱਚੋਂ ਚਲੇ ਜਾਂਦੇ ਨੇ ਜਦੋਂ ਇੱਕ ਜੀਵ ਅਕਾਲ ਪੁਰਖ ਪਰਮੇਸ਼ਵਰ ਦੇ ਚਿੰਤਨ ਵਿੱਚ ਜੁੜ ਕੇ ਜਿਉਣ ਲੱਗ ਪੈਂਦਾ।

0: जिनी सतगुर ना सेवियो से आए गए पछुताहे।
1: फिर अगला श्लोक जी, एक सज्जन चले, एक चल गए, रहंदे भी फुन जाहे। कई चले ने, कई चले गए, जेडे रह गए चले उन्हां भी जाना। अर्थ ते यही बन रहे ना, एक सज्जन कई सज्जन चले चले गए। एक सज्जन चले मतलब चले ने, एक चल गए, कई चले गए। फिर सतगुरु कहिंदे रहिंदे भी, रहिंदे जेड़े बाकी ने, फुन फिर जाहे उन्हां भी चले जाना। जिन्नी सतगुरु ना सेवियो, जिन्ना गुरु नहीं सेविया, चेते नहीं कीता, से आए गए पछुताहे, वो आउंदे ने जांदे ने पछताउंदे ने। जिस कार्ज करके आए हैं वो करिए ना, तो फिर की हुंदा है, पछतावा। जेड़ा कार्ज करन आए हैं वो कर लईए, फिर हुंदा है चा। सतगुरु जी ने शब्द वरते, कहिंदे कई चले चले ने, कई चले गए, जेड़े रह गए भाई चले उन्हां भी जाना है। हुण भावें इत्थे किसी ने जपया ते भावें नहीं जपया, जेड़ा आया है, जो आया सो सब को जासी, उन्हें जाना ही है। जिन्हें जपया उन्हें भी जाना है, जिन्हें नहीं जपया जाना उन्हें भी है, जिन्हें जपया उन्हें भी जाना है। पर सतगुरु कहिंदे जिन्ने जपया उहदे कोल पछतावा नहीं हुंदा, उहदे कोल प्रसन्नता हुंदी है। जिन्ने नहीं जपया उहदे कोल प्रसन्नता नहीं हुंदी, उहदे कोल पछतावा हुंदा है। फर्क ते यही है ना जी। उदां ते जिंदगी सारे ही ज्यों रहे ने, कौन नहीं ज्यों रहा, ते केड़ा कहिंदा मैनूं जिंदगी चंगी नहीं लगती। ज्यौना ते हर एक नूं चंगा लग रहा, पर मालक कहिंदे जदों जाना पैंदा ना, कईआं नूं जाना चंगा लग रहा, कईआं नूं जाना चंगा नहीं लग रहा। हुण जिन्हां नूं चंगा लग रहा है उन्हां दे कोल प्रसन्नता है, उन्हां कोल खुशी है। उन्हां नूं चंगा इस करके लग रहा है भी जिहड़े काम नूं आए सां भाई आपां सवार लिया, इस करके चंगा लग रहा। ते जिन्हां नूं चंगा नहीं लग रहा उन्हां नूं चिंता बनी हुई है भी कीता ते कुछ भी नहीं, भाई बिहाजिया ते कुछ भी नहीं है, इकट्ठा ते कुछ भी नहीं कीता, स्वास ते एक भी सफलिया नहीं कीता, सारे स्वास व्यर्थ लंघा ले, उन्हां कोल पछतावा है। हुण वो पछतावे विच फसे हुए आए गए आउंदे ने जांदे ने। आवागौन संसार है, आउण ते जाण दा खेड है संसार। कई आई जांदे ने, कई चले जा रहे, कई आ रहे ने, कई जा रहे ने। हुण इह ते किसे दे वी नाल दावा नहीं ना कीता जा सकदा भी जिहड़ा आया उह पहली वारी जन्म लैके ही आया। पिछोकड़ ते किसे दा वी नहीं चेते, ਕਿਹੜੀਆਂ ਜੂਨਾਂ ਵਿੱਚੋਂ ਆਏ ਆ ਨਹੀਂ ਪਤਾ, ਕੀ ਇਦੋਂ ਪਹਿਲਾਂ ਵੀ ਮਨੁੱਖਾ ਜਨਮ ਲੈ ਕੇ ਆਏ ਸਾਂ ਇਹ ਵੀ ਨਹੀਂ ਪਤਾ। ਬਸ ਇੰਨਾ ਪਤਾ ਵੀ ਹੁਣ ਮਨੁੱਖਾ ਜੂਨ ਵਿੱਚ ਆ, ਇਹੀ ਹੈ ਨਾ ਜੀ। ਮਨੁੱਖਾ ਜਨਮ ਵਿੱਚ ਆਉਣ ਤੋਂ ਪਹਿਲਾਂ ਕਿਹੜੀ ਜੂਨੀ ਸੀ ਇਹ ਨਹੀਂ ਪਤਾ, ਉਹਨਾਂ ਜੂਨਾਂ ਤੋਂ ਪਹਿਲਾਂ ਕੀ ਮਨੁੱਖਾ ਜਨਮ ਸੀ ਇਹ ਵੀ ਨਹੀਂ ਪਤਾ। ਪਰ ਹੁਣ ਮਨੁੱਖਾ ਜੂਨ ਵਿੱਚ ਬੈਠੇ ਹਾਂ, ਹੁਣ ਇਸ ਜਨਮ ਦੇ ਵਿੱਚ ਬੈਠੇ ਹਾਂ, ਔਰ ਜੇ ਇਸ ਜਨਮ ਵਿੱਚ ਵੀ ਆਪਣੇ ਲਈ ਕੁਝ ਨਾ ਸਵਾਰਿਆ, ਆਪਣਾ ਆਪਾ ਨਾ ਸਵਾਰਿਆ, ਆਪਣੇ ਜੀਵਨ ਨੂੰ ਨਾ ਸਵਾਰਿਆ, ਫਿਰ ਤੇ ਇਹ ਦਾਅਵਾ ਕਰ ਸਕਦੇ ਹਾਂ ਨਾ ਵੀ ਮਨੁੱਖ ਅਜੇ ਵੀ ਜੰਮਣ ਮਰਨ ਦੇ ਗੇੜ ਵਿੱਚ ਉਲਝਿਆ ਬੈਠਾ ਹੈ। ਜਿਵੇਂ ਬਾਬਾ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਨਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵ ਜਲ ਫੇਰਾ, ਮਲਕਾ ਹੁਣ ਬਖਸ਼ ਦੇ ਦੁਬਾਰਾ ਇਸ ਭਵ ਜਲ ਵਿੱਚ ਫੇਰਾ ਨਾ ਪਾਉਣਾ ਪਵੇ, ਮਤਲਬ ਫੇਰਾ ਪੈਂਦਾ ਹੈ ਜੇ ਉਹ ਬਖਸ਼ ਲਵੇ ਤੇ ਫੇਰ ਇਸ ਫੇਰੇ ਤੋਂ ਬਚਿਆ ਜਾਂਦਾ ਹੈ, ਫਿਰ ਇਸ ਗੇੜ ਤੋਂ ਬਚਿਆ ਜਾਂਦਾ ਹੈ। ਗੁਰੂ ਸਾਹਿਬ ਨੇ ਸ਼ਬਦ ਵਰਤੇ ਕਹਿੰਦੇ, ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਭੀ ਫੁੱਨ ਜਾਹੇ, ਸਤਿਗੁਰ ਸੇਵੇ ਹੈ ਜਿਨ੍ਹਾਂ ਨੇ ਗੁਰੂ ਨੂੰ ਸੇਵ ਲਿਆ, ਜਿਨੀ ਸਤਿਗੁਰ ਜਿਨ੍ਹਾਂ ਨੇ ਗੁਰੂ ਨੂੰ ਸੇਵਿਆ ਉਹ ਤੇ ਬਚ ਗਏ, ਪਰ ਜਿਨੀ ਸਤਿਗੁਰ ਨਾ ਸੇਵਿਓ ਸੇ ਆਏ ਗਏ ਪਛੁਤਾਹੇ, ਉਹਨਾਂ ਕੋਲ ਆਉਣਾ ਤੇ ਜਾਣਾ ਹੈ, ਉਹਨਾਂ ਕੋਲ ਜੰਮਣਾ ਤੇ ਮਰਨਾ, ਉਹਨਾਂ ਕੋਲ ਸਿਰਫ ਪਛਤਾਵਾ, ਕਿਉਂਕਿ ਜਿਹੜੇ ਕਾਰਜ ਨੂੰ ਆਏ ਸਾਂ ਉਹ ਨਹੀਂ ਕੀਤਾ। ਗੁਰੂ ਸਾਹਿਬ ਨੇ ਬਾਰ ਬਾਰ ਸੁਚੇਤ ਕੀਤਾ ਨਾ, ਔਰ ਰੋਜ਼ ਰੋਜ਼ ਇਹ ਬਚਨ ਸਿੱਖ ਨੂੰ ਹਦਾਇਤ ਕੀਤੀ ਪੜ੍ਹਨ ਵਾਸਤੇ। ਜਿਹੜੇ ਬਚਨ ਆਪਾਂ ਰੋਜ਼ਾਨਾ ਪੜ੍ਹਦੇ, ਜਾ ਕਉ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ, ਇਹ ਸਾਡੇ ਲਈ ਰੋਜ਼ਾਨਾ ਦਾ ਗੁਰੂ ਸਾਹਿਬ ਲਈ, ਗੁਰੂ ਸਾਹਿਬ ਨੇ ਸਾਡੇ ਲਈ ਹਦਾਇਤ ਕੀਤੀ। ਸੋਹਲੇ ਦੀ ਬਾਣੀ ਰੋਜ਼ ਸੌਣ ਲੱਗਿਆਂ ਪੜ੍ਹਨੀ, ਔਰ ਜਦੋਂ ਸੋਹਲੇ ਦੀ ਬਾਣੀ ਪੜ੍ਹਾਂਗੇ ਉਸ ਬਾਣੀ ਵਿੱਚ ਇਹ ਸ਼ਬਦ ਰੋਜ਼ ਚੇਤੇ ਕਰਾਂਗੇ, ਜਾ ਕਉ ਆਏ ਸੋਈ ਬਿਹਾਜ। ਮਨੁੱਖਾ ਜਦੋਂ ਸੌਣ ਲੱਗੇ, ਜਦੋਂ ਇਹ ਪੜ੍ਹੇਗਾ ਜਾ ਕਉ ਆਏ ਸੋਈ ਬਿਹਾਜੋ, ਇੱਕ ਵਾਰੀ ਤੇ ਸੋਚੇਗਾ ਨਾ ਵੀ ਮੈਂ ਕੀ ਇਕੱਠਾ ਕੀਤਾ ਹੈ, ਮੈਂ ਕੀ ਵਿਹਾਜਿਆ। ਗੁਰੂ ਸਾਹਿਬ ਬਾਰ ਬਾਰ ਕਹਿ ਰਹੇ ਜਾ ਕੋ ਆਏ ਸੋਈ ਵਿਹਾਜ, ਭਾਈ ਸਵਾਰ ਇਕੱਠਾ ਕਰ ਕੁਛ। ਜਦੋਂ ਵੀ ਰਾਤ ਵੇਲੇ ਸੌਣ ਲੱਗਾਂਗੇ ਸੋਹਲੇ ਦੀ ਬਾਣੀ ਪੜ੍ਹਾਂਗੇ ਉਦੋਂ ਹੀ ਚੇਤਾ ਆਏਗਾ ਜਾ ਕੋ ਆਏ। ਫਿਰ ਇਹ ਨਹੀਂ ਵੀ ਇਕੱਲਾ ਪੜ੍ਹੀ ਜਾਣਾ, ਇੱਕ ਇੱਕ ਪੰਗਤੀ ਨੂੰ ਕਿਤੇ ਵਿਚਾਰ ਕੇ ਨਾਲ ਪੜ੍ਹੋ। ਜਦੋਂ ਜਿਵੇਂ ਗੁਰੂ ਸਾਹਿਬ ਕਹਿ ਰਹੇ ਨਾ, ਜਾ ਕਉ ਜਿਸ ਵਾਸਤੇ ਆਏ ਆਏ ਹੋ ਸੋਈ ਵਿਹਾਜੋ, ਉਹਨੂੰ ਇਕੱਠਾ ਕਰ, ਹਰ ਗੁਰ ਤੇ ਮਨੈ ਬਸੇਰਾ, ਗੁਰੂ ਦੇ ਸਦਕਾ ਹਰੀ ਪਰਮੇਸ਼ਵਰ ਮਨ ਵਿੱਚ ਵੱਸ ਜਾਂਦਾ, ਉਹ ਮਨ ਵਿੱਚ ਵਸੇਗਾ ਫਿਰ ਕੀ ਮਿਲੇਗਾ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ, ਮੁੜ ਕੇ ਫੇਰਾ ਨਹੀਂ ਆਏਗਾ, ਮੁੜ ਕੇ ਭਵ ਜਲ ਵਿੱਚ ਫੇਰਾ ਨਹੀਂ। ਫਿਰ ਸ਼ਬਦ ਜਦੋਂ ਸੋਹਲੇ ਦੀ ਬਾਣੀ ਪੜ੍ਹਾਂਗੇ ਹੈ ਵੀ ਪੰਜਵਾਂ ਸ਼ਬਦ ਹੈ ਇਹ, ਧੰਨ ਗੁਰੂ ਅਰਜਨ ਦੇ ਪਾਤਸ਼ਾਹ ਦਾ, ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ। ਕਹਿੰਦੇ ਵੇਲਾ ਵੇਖ ਕਿਹੜਾ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਣ ਸੁਹੇਲਾ। ਕਹਿੰਦੇ ਇੱਥੇ ਖੱਟ ਕੁਛ ਤੇਰਾ, ਅੱਗੇ ਜਿਉਣਾ ਸੌਖਾ ਹੋ ਜੇ। ਔਦ ਘਟੈ ਦਿਨਸ ਰਹਿਣ ਆ ਰੇ, ਮਨ ਗੁਰਮਿਲ ਕਾਜ ਸਵਾਰੇ, ਇਹ ਸੰਸਾਰ ਬੇਕਾਰ ਸੰਸੇ ਮਹਿ ਤਰਿਓ, ਬ੍ਰਹਮ ਗਿਆਨੀ ਜਿਸਹਿ ਜਗਾਏ, ਪੀ ਆਵੈ ਹਰ ਰਸ ਅਕਥ ਕਥਾ ਤਿੰਨ ਜਾਨੀ, ਜਾਕੋ ਵਾਏ ਸੋਈ ਵਿਹਾਜੋ। ਇਹ ਸਾਰਾ ਕੁਛ ਮਨ ਨੂੰ ਸੰਬੋਧਨ ਕਰਕੇ, ਕਿਤੇ ਉਸ ਕਰਤੇ ਵਾਂਗ ਅੱਗੇ ਬੇਨਤੀ ਕਰਨੀ ਆ ਜਾਏ ਨਾ, ਜਿਵੇਂ ਗੁਰੂ ਸਾਹਿਬ ਨੇ ਗੁਰੂ ਅਰਜਨ ਸਾਹਿਬ ਨੇ ਕੀਤੀ, ਕਰੋ ਬੇਨੰਤੀ ਮਾਲਕਾ ਮੈਂ ਬੇਨਤੀ ਕਰਦਾ, ਸੁਣੋ ਮੇਰੇ ਮੀਤਾ, ਹੇ ਮੇਰੇ ਮਿੱਤਰ ਤੂੰ ਮੇਰੀ ਬੇਨਤੀ ਸੁਣ। ਫਿਰ ਸੰਤ ਟਹਿਲ ਕੀ ਬੇਲਾ, ਵੀ ਇਹ ਸੰਤਾਂ ਦੀ ਸੇਵਾ ਕਰਨ ਦਾ ਵੇਲਾ ਹੈ, ਗੁਰੂ ਦੀ ਸੇਵਾ ਕਰਨ ਦਾ ਵੇਲਾ ਹੈ। ਸੰਬੋਧਨ ਕਿਹਨੂੰ ਕਰਨਾ? ਮਨ ਨੂੰ। ਰਹਾਉ ਦੀ ਪੰਗਤੀ ਕੀ ਹੈ? ਮਨ ਗੁਰ ਮਿਲ ਕਾਜ ਸਵਾਰੇ, ਮਨਾ ਗੁਰੂ ਨੂੰ ਮਿਲ ਕੇ ਕਾਰਜ ਸਵਾਰ ਲਾ। ਤੇ ਚੇਤਾ ਰੱਖੋ ਕਰੋ ਬੇਨੰਤੀ, ਇਹ ਸ਼ਬਦ ਵਰਤਿਆ ਵੀ ਮੰਨ ਲਈਏ, ਮਨਾ ਮੈਂ ਤੈਨੂੰ ਬੇਨਤੀ ਕਰਕੇ ਕਹਿ ਰਿਹਾ, ਮੇਰੀ ਬੇਨਤੀ ਸੁਣ। ਮਨ ਨੂੰ ਹੀ ਕਹਿਣਾ ਨਾ, ਸੰਤ ਟਹਿਲ ਕੀ ਵੇਲਾ। ਰੱਬ ਨੂੰ ਥੋੜੀ ਕਵਾਂਗੇ ਵੀ ਰੱਬਾ ਹੁਣ ਗੁਰੂ ਦੀ ਸੇਵਾ ਕਰਨ ਦਾ, ਮਨ ਨੂੰ ਹੀ ਕਹਿਣਾ ਮਨਾ ਹੁਣ ਵੇਲਾ ਤੇਰੇ ਕੋਲ ਗੁਰੂ ਦੀ ਸੇਵਾ ਕਰਨ ਦਾ। ਫਿਰ ਲਾਹਾ ਕਿਹਨੂੰ ਖੱਟਣ ਨੂੰ ਕਹਿਣਾ? ਰੱਬ ਨੂੰ ਕਿ ਆਪਣੇ ਆਪ ਨੂੰ? ਮਨ ਨੂੰ ਕਹਿਣਾ, ਇਹਾਂ ਖਾਟ ਚੱਲੋ ਹਰ ਲਾਹਾ, ਅੱਗੇ ਬਸਨ ਸੁਹੇਲਾ। ਮਨਾ ਅੱਗੇ ਜਿਉਣਾ ਸੌਖਾ ਹੋ ਜਾਏਗਾ। ਫਿਰ ਮਨ ਨੂੰ ਸੰਬੋਧਨ ਕਰਕੇ, ਔਦ ਘਟੈ, ਮਨਾ ਉਮਰ ਘਟ ਰਹੀ ਹੈ। ਫਿਰ ਇਹ ਨਹੀਂ ਕਹਿੰਦੇ ਉਮਰ ਘਟ ਰਹੀ ਦਿਨੇ ਤੇ ਰਾਤ, ਦਿਨ ਕਰਕੇ ਰਾਤ ਕਰਕੇ, ਦਿਨ ਕਰਕੇ ਰਾਤ ਕਰਕੇ ਉਮਰ ਘਟਦੀ ਜਾ ਰਹੀ ਹੈ। ਦਿਨ ਆ ਜਾਂਦਾ ਇੱਕ ਘਟ ਗਿਆ, ਰਾਤ ਪੈ ਗਈ ਇੱਕ ਰਾਤ ਘਟ ਗਈ। ਔਦ ਘਟੈ ਦਿਨ ਸਰੈ ਨਾਰੇ ਮਨ, ਉਹ ਮਨਾ ਗੁਰ ਮਿਲ, ਗੁਰੂ ਨੂੰ ਮਿਲ, ਕਾਜ ਸਵਾਰੇ, ਕਾਰਜ ਸਵਾਰ ਲਾ। ਫਿਰ ਮਨ ਨੂੰ ਸੰਬੋਧਨ ਕਰਕੇ, ਇਹ ਸੰਸਾਰ ਬੇਕਾਰ ਸੰਸੇ ਮਹਿ, ਇਹ ਸੰਸਾਰ ਕੀ ਹੈ? ਬੇਕਾਰਾਂ ਨਾਲ ਭਰਿਆ, ਸੰਸਿਆਂ ਨਾਲ ਭਰਿਆ। ਤਰਿਓ, ਇਹ ਨਹੀਂ ਇੱਥੇ ਸਾਰੇ ਡੁੱਬਦੇ ਹੀ ਨੇ, ਕਹਿੰਦੇ ਤਰਿਓ, ਤਰ ਜਾਈਦਾ, ਪਰ ਤਰਦਾ ਉਹ ਹੀ ਹੈ ਬ੍ਰਹਮ ਗਿਆਨੀ, ਜਿਹਦੇ ਕੋਲ ਬ੍ਰਹਮ ਦਾ ਗਿਆਨ ਆ ਜੇ। ਫਿਰ ਬ੍ਰਹਮ ਦਾ ਗਿਆਨ ਆਉਂਦਾ ਕਿਹਦੇ ਕੋਲ ਹੈ? ਕਹਿੰਦੇ ਜਿਸੈ ਜਗਾਏ, ਜਿਹਨੂੰ ਉਹ ਸੁਚੇਤ ਕਰੇ, ਪੀ ਆਵੈ ਹਰ ਰਸ, ਜਿਹਨੂੰ ਉਹ ਰੱਬ ਦਾ ਰਸ ਪਿਆ ਦੇ, ਅਕਾਲ ਪੁਰਖ ਪਰਮੇਸ਼ਵਰ ਦਾ ਰਸ ਦੇ ਦੇ। ਅਕਥ ਕਥਾ ਤਿੰਨ ਜਾਨੀ, ਉਹਨੇ ਜਾਣ ਲਈ ਮੇਰੇ ਕਥਾ, ਉਸ ਅਕਥ ਨੂੰ ਸਮਝ ਲਿਆ। ਫਿਰ ਮਨ ਨੂੰ ਕਿਹਾ, ਮਨਾ ਜਿਸ ਵਾਸਤੇ ਆਇਆ ਉਹ ਕਰਮ ਕਰ, ਉਹ ਜਦੋਂ ਉਹ ਕਰਮ ਕਰੇਗਾ ਫਿਰ ਤੈਨੂੰ ਤੇਰਾ ਘਰ ਮਿਲ ਜਾਏਗਾ। ਮਨਾ ਅਜੇ ਤੇ ਤੂੰ ਭਟਕੀ ਜਾਂਦਾ। ਹੁਣ ਮਨ ਕੋਲ ਸਿਵਾਏ ਭਟਕਣਾ ਤੋਂ ਕੀ ਹੈ? ਤੁਸੀਂ ਆਪ ਆਪਣੇ ਮਨ ਨੂੰ ਪੁੱਛ ਕੇ ਵੇਖ ਲਓ, ਮਨਾ ਤੇਰੇ ਕੋਲ ਘਰ ਹੈ? ਭਟਕਦਾ ਕੌਣ ਹੈ? ਜਿਹਦੇ ਕੋਲ ਘਰ ਨਾ ਹੋਵੇ, ਤੇ ਜਿਹਦੇ ਕੋਲ ਘਰ ਹੋਵੇ ਉਹ ਭਟਕਦਾ ਵੇਖਿਆ ਕਦੇ? ਉਹਨੂੰ ਪਤਾ ਕਿਤੇ ਹੋਰ ਥਾਂ ਨਹੀਂ ਮਿਲਣੀ, ਆਪਦੇ ਘਰੇ ਤੇ ਚਲੇ ਹੀ ਜਾਵਾਂਗੇ ਨਾ, ਨਾ ਕੋਈ ਦੇਵੇ ਥਾਂ, ਆਪਦੇ ਘਰੇ ਚਲੇ ਜਾਵਾਂਗੇ। ਤੇ ਜਿਹਦੇ ਕੋਲ ਆਪਦਾ ਘਰ ਨਾ ਹੋਵੇ, ਜਿਹਦੇ ਕੋਲ ਆਪਣਾ ਘਰ ਹੀ ਨਾ ਹੋਵੇ, ਉਹਦੇ ਕੋਲ ਕੀ ਹੈ? ਉਹਦੇ ਕੋਲ ਭਟਕਣਾ। ਇੱਥੋਂ ਤੱਕ ਜੇ ਮਨੁੱਖ ਆਖੇ ਨਾ ਵੀ ਮੈਂ ਜੀ ਆਪਣਾ ਘਰ ਤੇ ਮੇਰੇ ਕੋਲ ਲੈਣੀ, ਪਰ ਮੈਂ ਕਿਰਾਏ ਤੇ ਰਹਿ ਲੈਂਦਾ, ਉਹ ਜਿਹੜਾ ਕਿਰਾਏ ਤੇ ਰਹਿਣ ਵਾਲਾ ਉਹ ਇੱਕ ਥਾਂ ਤੇ ਲੈ ਲੈਂਦਾ, ਉਹਨੂੰ ਵੀ ਕਦੇ ਕਿਤੇ ਜਾਣਾ ਪੈਂਦਾ, ਕਦੇ ਕਿਤੇ ਜਾਣਾ ਪੈਂਦਾ, ਹੈ ਤੇ ਬੇਘਰ ਹੀ ਹੈ ਨਾ ਜੀ। ਜਿੰਨਾ ਚਿਰ ਆਪਣਾ ਘਰ ਨਹੀਂ ਹੈ ਉਹਨਾਂ ਚਿਰ ਬੇਘਰ ਹਾਂ। ਤੇ ਜੇ ਸਾਡੇ ਮਨ ਕੋਲ ਆਪਣਾ ਘਰ ਹੋਵੇ ਤੇ ਮਨ ਸਾਡਾ ਬੇਘਰ ਹੋਏਗਾ? ਅਜੇ ਤੇ ਮਨ ਭਟਕਦਾ ਹੈ, ਇਹਨੂੰ ਜਦੋਂ ਮਰਜ਼ੀ ਵੇਖ ਲਓ, ਨਾ ਮਨ ਦੇਣੇ ਬੈਠੇ ਨਾ ਰਾਤੀ ਬੈਠੇ, ਕਿੰਨਾ ਭਟਕਦਾ, ਸੁੱਤਿਆਂ ਪਿਆ ਵੀ ਭਟਕੀ ਜਾਂਦਾ ਹੈ। ਉਹ ਜਿਹੜੀ ਸੁੱਤਿਆਂ ਪਿਆ ਆਪਾਂ ਸੁਪਨੇ ਵੇਖ ਰਹੇ ਹਾਂ ਉਹ ਕੀ ਹੈ? ਉਹ ਮਨ ਦੀ ਭਟਕਣਾ ਹੀ ਹੈ। ਉਹ ਜਿਹੜੇ ਸੁਪਨੇ ਵੇਖ ਰਹੇ ਹਾਂ ਨਾ ਤੁਸੀਂ, ਹਰ ਰੋਜ਼ ਸੁਪਨਾ ਨਹੀਂ ਆਉਂਦਾ। ਜਿਸ ਦਿਨ ਮਨ ਬਹੁਤ ਜ਼ਿਆਦਾ ਬੇਚੈਨ ਹੋਵੇ ਉਦਣ ਸੁਪਨੇ ਵੇਖਦਾ। ਫਿਰ ਵੇਖਦਾ ਪਤਾ ਕਿਹੜੇ ਸੁਪਨੇ? ਜਿਹੜਾ ਕੁਛ ਮਨੁੱਖ ਆਪਣੇ ਜੀਵਨ ਚ ਕਰਨਾ ਚਾਹੁੰਦਾ ਨਾ, ਜਿਹੜੇ ਦਿਨੇ ਜਿਉਂਦਾ ਜਿਉਂਦਾ ਜਿਹੜੀਆਂ ਗੱਲਾਂ ਕਰਦਾ ਫਿਰਦਾ, ਜਾਗਦਾ ਜਾਗਦਾ ਜਿਹੜੀਆਂ ਗੱਲਾਂ ਕਰਦਾ ਫਿਰਦਾ, ਆਪਣੇ ਖਿਆਲਾਂ ਵਿੱਚ ਕਈ ਤਰ੍ਹਾਂ ਦੇ ਖਿਆਲਾਤ ਬਣਾਈ ਫਿਰਦਾ, ਮੈਂ ਆਹ ਵੀ ਕਰਨਾ, ਮੈਂ ਆਹ ਵੀ, ਫਿਰ ਰਾਤ ਨੂੰ ਸੁਪਨਿਆਂ ਚੋਂ ਸਾਰਾ ਕੁਛ ਹੀ ਕਰਦਾ। ਮਨ ਦੀ ਭਟਕਣਾ, ਮਨ ਕੋਲ ਘਰ ਹੈ ਨਹੀਂ। ਜਿਵੇਂ ਸੰਸਾਰਕ ਤੌਰ ਤੇ ਇੱਕ ਵਿਅਕਤੀ, ਉਹਦੇ ਕੋਲ ਘਰ ਹੈ ਨਹੀਂ, ਉਹ ਸੜਕ ਦੇ ਕਿਨਾਰੇ ਤੇ ਪਿਆ, ਹੁਣ ਸੜਕ ਦੇ ਕਿਨਾਰੇ ਤੇ ਹਮੇਸ਼ਾ ਨਹੀਂ ਰਹਿ ਸਕਦਾ ਇੱਕ ਥਾਂ ਤੇ, ਹੋ ਸਕਦਾ ਜਿੱਥੇ ਉਹ ਪਿਆ ਉੱਥੋਂ ਆ ਕੇ ਉਹਨੇ ਕੋਈ ਲੱਤ ਮਾਰ ਕੇ ਠਾਵੇ ਉਹਨੂੰ, ਕਵੇ ਚੱਲ ਇੱਥੋਂ ਭਾਈ ਪਾਸੇ ਹੋ ਕਿਤੇ ਹੋਰ ਜਾ, ਉਹ ਫੇਰ ਤੁਰਿਆ ਜਾਂਦਾ। ਤੇ ਜਿਹਦੇ ਕੋਲ ਘਰ ਹੋਵੇ ਉਹ ਕਹਿੰਦਾ ਨਾ ਕਿਤੇ ਥਾਂ ਮਿਲੇ, ਹੋਰ ਕੁਛ ਨਹੀਂ, ਸ਼ਾਮਾਂ ਨੂੰ ਆਪਦੇ ਘਰੇ ਤੇ ਮੁੜ ਹੀ ਜਾਵਾਂਗੇ ਨਾ, ਸਾਰਾ ਦਿਨ ਜਿੱਥੇ ਮਰਜ਼ੀ ਭਰਮੀ ਜਾਵਾਂ ਪਰ ਸ਼ਾਮ ਨੂੰ ਆਪਣੇ ਘਰ ਮੈਂ ਮੁੜ ਆਵਾਂਗਾ ਜਿਹਦੇ ਕੋਲ ਘਰ ਹੈ। ਤੇ ਜਿਹਦੇ ਕੋਲ ਘਰ ਹੈ ਨਹੀਂ ਉਹ ਵਿਚਾਰਾ ਸੋਚਦਾ ਫਿਰਦਾ ਵੀ ਅੱਜ ਸ਼ਾਮ ਨੂੰ ਜਾਣਾ ਕਿੱਥੇ ਹੈ, ਅੱਜ ਰਾਤ ਦੀ ਨੀਂਦ ਕਿੱਥੇ ਲੈਣੀ ਹੈ, ਕਿਉਂਕਿ ਉਹ ਬੇਘਰ ਹੈ। ਮਨ ਸਾਡਾ ਇਹੀ ਸੋਚੀ ਜਾਂਦਾ ਮੈਨੂੰ ਚੈਨ ਕਦੋਂ ਆਏਗਾ, ਮੈਂ ਕਦੋਂ ਟਿਕਾਂਗਾ। ਸਤਿਗੁਰੂ ਇਸ ਕਰਕੇ ਕਹਿੰਦੇ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ, ਮੁੜ ਕੇ ਨਹੀਂ ਫੇਰਾ ਪੈਂਦਾ ਫਿਰ ਤੇਰਾ ਘਰ। ਜਿੱਦਣ ਮਨ ਨੂੰ ਘਰ ਮਿਲ ਗਿਆ ਜੀ ਮਨ ਉਦਣ ਭਟਕਣ। ਸਤਿਗੁਰੂ ਨੇ ਵਾਰ ਵਾਰ ਇਹਨੂੰ ਕਿਹਾ, ਮਨ ਨੂੰ ਹੀ ਸੰਬੋਧਨ ਕਰਕੇ ਕਹਿ ਰਹੇ ਨਾ, ਥਿਰ ਘਰ ਬੈਸੋ ਹਰ ਜਨ ਪਿਆਰੇ। ਉਹ ਕਿਸੇ ਹੋਰ ਨੂੰ ਥੋੜੀ ਕਿਹਾ, ਮਨ ਨੂੰ ਹੀ ਕਿਹਾ, ਸਤਿਗੁਰ ਤੁਮਰੇ ਕਾਜ ਸਵਾਰੇ। ਫਿਰ ਮਨ ਨੂੰ ਸੰਬੋਧਨ ਕਰਕੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਉਹ ਕਰਤਾਰ ਪੈਜ ਰੱਖਦਾ, ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾ ਰਸ ਪੀਨੇ। ਰਸ ਲੈ, ਅੰਮ੍ਰਿਤ ਰਸ ਲੈ, ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗ ਮਿਲ ਕੀਨੋ ਦਾਨ। ਨਿਰਭਉ ਹੋ ਕੇ ਭਜੋ ਭਗਵਾਨ, ਅਕਾਲ ਪੁਰਖ ਨੂੰ ਚੇਤੇ ਕਰ। ਹੁਣ ਸਾਹਿਬ ਜੀ ਨੇ ਅੱਜ ਦੇ ਜਿਹੜੇ ਬਚਨ ਨੇ ਉਹਦੇ ਵਿੱਚ ਮਾਲਕ ਕਹਿੰਦੇ ਜਿੰਨੀ ਸਤਿਗੁਰ ਨਾ ਸੇਵਿਓ, ਜਿਨ੍ਹਾਂ ਨੇ ਨਹੀਂ ਚੇਤੇ ਕੀਤਾ ਫਿਰ ਉਹਨਾਂ ਕੋਲ ਕੀ ਹੈ, ਪਛਤਾਵਾ। ਜਿਵੇਂ ਇੱਕ ਬਚਨ ਆਪਾਂ ਹੋਰ ਪੜ੍ਹ ਲਈਏ ਬਾਣੀ ਦਾ, ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇੜਾ, ਭਰ ਸਰਵਰ ਜਬ ਉੱਛਲੈ ਤਬ ਤਰਨ ਦੁਹੇਲਾ। ਫਿਰ ਤਰਨਾ ਔਖਾ ਹੋ ਗਿਆ ਨਾ, ਜਿਸ ਵਾਸਤੇ ਆਏ ਸਾਂ ਉਹ ਕੀਤਾ ਨਹੀਂ, ਜਦੋਂ ਉਹ ਕਰਮ ਕੀਤਾ ਨਹੀਂ ਫਿਰ ਪਛਤਾਵਾ। ਬੇੜਾ ਬੰਨਣ ਦਾ ਮੌਕਾ ਦਿੱਤਾ, ਨਾਲ ਸੁਚੇਤ ਕਰਕੇ ਦਿੱਤਾ, ਸੱਜਣਾ ਇੱਥੇ ਲਹਿਰਾਂ ਦਾ ਕੋਈ ਪਤਾ ਨਹੀਂ ਕਦੋਂ ਆ ਜਾਣ, ਤੂੰ ਬੇੜੇ ਦੀ ਤਿਆਰੀ ਕਰ, ਬੇੜਾ ਬੰਨ। ਇਹਨੇ ਬੇੜਾ ਤੇ ਕੀ ਬੰਨਣਾ ਸੀ, ਇਹ ਬੰਨਣ ਵਾਲਿਆਂ ਨੂੰ ਵੇਖਦਾ ਰਿਹਾ ਤੇ ਬੰਨਣ ਵਾਲਿਆਂ ਨੂੰ, ਬੇੜਾ ਬੰਨਦੇ ਬੰਨਣ ਵਾਲਿਆਂ ਨੂੰ ਵੇਖ ਕੇ ਪਤਾ ਕੀ ਕਹਿੰਦਾ, ਐਵੇਂ ਟਾਈਮ ਖਰਾਬ ਕਰੀ ਜਾਂਦੇ, ਜ਼ਿੰਦਗੀ ਮਿਲੀ ਚਾਰ ਦਿਨ ਹੱਸ ਖੇਡ ਕੇ ਲੰਘਾ ਲਓ, ਸਾਰੀ ਜ਼ਿੰਦਗੀ ਰੱਬ ਰੱਬ ਹੀ ਕਰਨਾ, ਤੁਸੀਂ ਸਾਰਾ ਦਿਨ ਹੀ ਲੱਗੇ ਰਹਿੰਦੇ ਹੋ, ਇਹੀ ਆਖਦਾ, ਇਹੀ ਕਹਿੰਦਾ। ਹੁਣ ਉਹ ਜਿਹੜੇ ਬੇੜਾ ਬਣਾ ਰਹੇ ਸੀ ਉਹ ਹੌਲੀ ਹੌਲੀ ਲੱਗੇ ਹੋਏ ਵੀ ਚੱਲ ਆਪਦੇ ਜੋਗਾ ਤੇ ਕਰਾਂਗੇ ਹੀ ਨਾ ਕੁਝ ਨਾ ਕੁਝ। ਸਤਿਗੁਰੂ ਕਹਿੰਦੇ ਬੇੜਾ ਬੰਧ ਨਾ ਸਕਿਓ, ਬੰਨ ਨਹੀਂ ਸਕਿਆ, ਬੰਧਨ ਕੀ ਵੇਲਾ ਸਮਾਂ ਦਿੱਤਾ ਸੀ, ਪਰ ਸਰਵਰ ਸਰਵਰ ਭਰਿਆ ਹੋਇਆ, ਜਬ ਉੱਛਲੈ, ਕਹਿੰਦੇ ਜਦੋਂ ਉੱਛਲਦਾ ਹੈ ਨਾ ਫਿਰ ਭਰਿਆ, ਸਮੁੰਦਰ ਜਦੋਂ ਉੱਛਲਦਾ ਉਦੋਂ ਤਰਨ ਦੁਹੇਲਾ, ਤਰਨਾ ਮੁਸ਼ਕਲ ਹੋ ਜਾਂਦਾ ਹੈ। ਫਿਰ ਉਹ ਜਿਹਦੇ ਕੋਲ ਬੇੜਾ ਹੈ ਨਹੀਂ ਫਿਰ ਉਹ ਡੁੱਬਦਾ ਹੀ ਹੈ, ਫਿਰ ਉਹ ਤਰਦਾ ਨਹੀਂ। ਸਤਿਗੁਰੂ ਕਹਿੰਦੇ ਭਲਾ ਇਸੇ ਚੀਜ਼ ਹੈ, ਮੁੜ ਕੇ ਪਛਤਾਉਣ ਨਾਲੋਂ ਚੰਗਾ ਹੈ ਅੱਜ ਸਵਾਰ ਲਾ, ਅੱਜ ਸਵਾਰ ਲਾ, ਆਪਣੇ ਅੱਜ ਨੂੰ ਸਵਾਰ, ਕੱਲ ਸੌਖਾ ਰਹੇਗਾ। ਮਨੁੱਖ ਕੱਲ ਸਵਾਰਨ ਲੱਗਾ ਹੋਇਆ ਅੱਜ ਨੂੰ ਵਿਗਾੜੀ ਜਾਂਦਾ ਹੈ। ਉਹ ਜਿੰਨੇ ਅੱਜ ਹੀ ਵਿਗਾੜ ਲਿਆ ਉਹਦਾ ਕੱਲ ਕਿਵੇਂ ਸਵਰ ਜੇਗਾ, ਜਿੰਨੇ ਅੱਜ ਵਿਗਾੜ ਲਿਆ ਉਹਦਾ ਕੱਲ ਸਵਰ ਜੇਗਾ। मन लो सौखे जे शब्दां जे इहनूं समझ लईए, विद्यार्थी नूं अज क्या पढ़ ला, वो कहिंदा नहीं कल नूं पेपर है, आपां ते पेपर दी तैयारी करनी, वो कहिंदा पढ़ ला, वो कहिंदा अज नहीं पढ़ना। वो हुण कल नूं पेपर च बैठा की सोचेगा भी जे कल पढ़ लैंदा ते चंगा रहिंदा। कल पेपर है, अज उहनूं कह रहे हैं भी पढ़ ला भाई तेरा कल पेपर, वो कहिंदा नहीं कल नूं पेपर है मैं अज नहीं पढ़ता। वह फिर पेपर च बैठा यह सोचता कल पढ़ लैंदा ते चंगा रहिंदा, वो कल नूं सवारदा सवारदा अज भी गवा लिया। बस साडी दशा उसे वर्गी है भी नहीं मैं ते वड्डा अफसर बनू, कल नूं वड्डा अफसर बनू, जे कल नूं वड्डा अफसर बनना है उहदी तैयारी ते अज करनी पैनी। अज तैयारी ना करें कल नूं तेरा बने कुछ ना, जदों कल बनिया कुछ ना फिर तू यही कहेंगा ना जे मैं कल तैयारी कर लैंदा ते मैं चंगा रहिंदा। मनुख कल सवारन लगा होया जी, मेरा कल सवर जाए, कल सवर जाए, कल सवारदे सवारदे ने अज बिगाड़ लिया, ते जिहदा अज ही बिगड़िया है उहदा कल किवें चंगा हो सकदा है जी। ਉਹ ਫਿਊਚਰ ਆਉਣ ਵਾਲਾ ਭਵਿੱਖ ਤੇ ਚੰਗਾ ਤਾਂ ਹੋਏਗਾ ਜੇ ਚੱਲ ਰਹੇ ਵਰਤਮਾਨ ਸਮੇਂ ਨੂੰ ਪ੍ਰੈਜ਼ੈਂਟ ਸਮੇਂ ਨੂੰ ਚੰਗੇ ਤਰੀਕੇ ਨਾਲ ਗੁਜ਼ਾਰਾਂਗੇ ਤਾਂ ਫਿਊਚਰ ਚੰਗਾ ਹੈ। ਮਨੁੱਖ ਇਹਨੂੰ ਹੋਰ ਸੌਖਾ ਕਰੀਏ, ਆਪਣੇ ਫਿਊਚਰ ਲਈ ਪ੍ਰੈਜ਼ੈਂਟ ਵਿੱਚ ਸੇਵਿੰਗ ਕਰਦਾ ਵੀ ਮੇਰਾ ਆਉਣ ਵਾਲਾ ਸਮਾਂ ਚੰਗਾ ਹੋਵੇ ਉਹਦੇ ਲਈ ਮੈਂ ਅੱਜ ਜੋੜ ਲਾਂ, ਕਿ ਇਹ ਕਹਿੰਦਾ ਵੀ ਅੱਜ ਕੁਛ ਜੋੜਨਾ ਨਹੀਂ ਆਉਣ ਵਾਲੇ ਸਮੇਂ ਚ ਵੇਖਾਂਗੇ। ਕਦੇ ਇੱਦਾਂ ਹੋਇਆ? ਬੰਦਾ ਕਹਿੰਦਾ ਭਾਵੇਂ ਥੋੜਾ ਜੋੜੋ ਪਰ ਅੱਜ ਜੋੜਨ ਲੱਗਾਂਗਾ ਤਾਂ ਕੱਲ ਜੋਗਾ ਕੁਛ ਜੋੜ ਸਕਾਂਗਾ, ਤੇ ਜੇ ਮੈਂ ਅੱਜ ਹੀ ਸਾਰਾ ਖਰਚੀ ਜਾਵਾਂ ਤੇ ਕੱਲ ਨੂੰ ਮੇਰੇ ਪੱਲੇ ਕੀ ਹੈ। ਫਿਊਚਰ ਦੀ ਸੇਵਿੰਗ ਸਾਨੂੰ ਪ੍ਰੈਜ਼ੈਂਟ ਵਿੱਚ ਕਰਨੀ ਪੈਂਦੀ ਹੈ। ਜੇ ਅਸੀਂ ਫਿਊਚਰ ਦੀ ਸੇਵਿੰਗ ਪ੍ਰੈਜ਼ੈਂਟ ਵਿੱਚ ਨਾ ਕਰੀਏ ਫਿਰ ਫਿਊਚਰ ਵਿੱਚ ਆ ਕੇ ਪਾਸਟ ਨੂੰ ਚੇਤੇ ਕਰ ਕਰਕੇ ਪਛਤਾਈ ਜਾਈਦਾ, ਕਿਉਂਕਿ ਜਿਹੜਾ ਅਸੀਂ ਫਿਊਚਰ ਸੋਚੀ ਬੈਠੇ ਹਾਂ ਉਹਨੇ ਪ੍ਰੈਜ਼ੈਂਟ ਬਣਨਾ। ਜਿੱਦਣ ਉਹ ਪ੍ਰੈਜ਼ੈਂਟ ਬਣੇਗਾ ਅੱਜ ਵਾਲੇ ਪ੍ਰੈਜ਼ੈਂਟ ਨੇ ਪਾਸਟ ਬਣ ਜਾਣਾ, ਫਿਰ ਉਦਣ ਆਪਣਾ ਫਿਊਚਰ ਪ੍ਰੈਜ਼ੈਂਟ ਵਿੱਚ ਲੈ ਕੇ ਆਪਣੇ ਪਾਸਟ ਨੂੰ ਚੇਤੇ ਕਰ ਕਰਕੇ ਪਛਤਾਈ ਜਾਂਦਾ ਹੈ ਮੈਂ ਕਿਤੇ ਸਵਾਰ ਲੈਂਦਾ ਤੇ ਚੰਗਾ ਰਹਿੰਦਾ। ਸਤਿਗੁਰੂ ਕਹਿੰਦੇ ਇਸ ਲਈ ਭਾਈ ਅੱਜ ਤੇਰੇ ਕੋਲ ਵੇਲਾ, ਗੁਰੂ ਨੂੰ ਚੇਤੇ ਕਰ ਲਾ, ਨਹੀਂ ਤੇ ਕੱਲ ਨੂੰ ਪਛਤਾਵਾ ਪੱਲੇ ਰਹਿ ਜਾ।

ਫਿਰ ਸਤਿਗੁਰੂ ਜੀ ਨੇ ਪੌੜੀ ਦੀ ਸੰਪੂਰਨਤਾ ਕੀਤੀ ਜੀ। ਕਹਿੰਦੇ ਸੋ ਸਤਿਗੁਰ ਪੂਰਾ ਧੰਨ ਧੰਨ ਹੈ, ਉਹ ਪੂਰਾ ਗੁਰੂ ਧੰਨ ਹੈ, ਧੰਨ ਹੈ ਉਹ ਪੂਰਾ ਗੁਰੂ ਜਿਨ ਜਿਸ ਨੇ ਹਰ ਉਪਦੇਸ਼ ਰੱਬ ਦਾ ਉਪਦੇਸ਼ ਦੇ ਕੇ ਸਭ ਸ੍ਰਿਸ਼ਟ ਸਵਾਰੀ ਸਾਰੀ ਸ੍ਰਿਸ਼ਟੀ ਨੂੰ ਸਵਾਰਤਾ। ਗੁਰੂ ਤੇ ਧੰਨ ਹੈ, ਗੁਰੂ ਤੇ ਉਪਦੇਸ਼ ਦੇ ਰਹੇ ਨੇ। ਗੁਰੂ ਤੇ ਸ੍ਰਿਸ਼ਟੀ ਨੂੰ ਸਵਾਰਨ ਦੇ ਲਈ ਮਤ ਦੇ ਰਹੇ ਨੇ। ਹੁਣ ਸ੍ਰਿਸ਼ਟੀ ਆਪ ਹੀ ਰਾਹ ਭੁੱਲੀ ਫਿਰੇ, ਇਹਦੇ ਚ ਗੁਰੂ ਦਾ ਤੇ ਦੋਸ਼ ਨਹੀਂ ਹੈ ਨਾ ਜੀ। ਸਾਨੂੰ ਦੱਸਣ ਵਾਲੇ ਨੇ ਮਤ ਦਿੱਤੀ ਵੀ ਭਾਈ ਆਹ ਜਿਹੜੇ ਰਾਹ ਤੇ ਤੂੰ ਤੁਰਨ ਲੱਗਾ ਨਾ, ਇਹ ਰਾਹ ਠੀਕ ਨਹੀਂ ਹੈ। ਫਿਰ ਉਹਨੇ ਇਹ ਵੀ ਕਹਿਤਾ ਭਾਈ ਮੈਂ ਤੈਨੂੰ ਦੱਸ ਸਕਦਾ, ਤੈਨੂੰ ਰੁਕਣ ਵਾਸਤੇ ਕਹਿ ਸਕਦਾ, ਤੈਨੂੰ ਰੋਕ ਨਹੀਂ ਸਕਦਾ। ਤੁਰਨਾ ਤੂੰ ਆਪਣੀ ਮਰਜ਼ੀ ਨਾਲ ਹੈ, ਜਿਵੇਂ ਤੈਨੂੰ ਚੰਗਾ ਲੱਗੇ। ਹੁਣ ਉਸ ਹੈ ਤੇ ਸਾਡਾ ਵੈਲ ਵਿਸ਼ਰ ਹੀ ਹੈ ਨਾ ਜੀ, ਸਾਡੀ ਚੰਗੀ ਸੋਚਣ ਵਾਲਾ ਹੀ ਹੈ। ਜਿਹਨੇ ਇਹ ਕਹਿਤਾ ਵੀ ਜਿਹੜੇ ਰਾਹ ਤੇ ਤੂੰ ਤੁਰਨ ਲੱਗਾ ਭਾਈ ਇਹ ਰਾਹ ਮਾੜਾ ਹੈ, ਇਸ ਰਾਹ ਤੇ ਜਾਈ ਨਾ, ਤੈਨੂੰ ਮਤ ਦੇ ਰਿਹਾ। ਹੁਣ ਉਹ ਬੰਦਾ ਅੱਗੋਂ ਆਖੇ ਵੀ ਤੂੰ ਕੌਣ ਹੁੰਦਾ ਭਾਈ, ਮੈਂ ਤੇ ਇਸੇ ਰਾਹ ਤੇ ਹੀ ਜਾਊਂ। ਉਹ ਕਹਿੰਦਾ ਭਾਈ ਮਰਜ਼ੀ ਤੇਰੀ। ਗੁਰੂ ਤੇ ਸਾਨੂੰ ਉਪਦੇਸ਼ ਦੇ ਰਹੇ ਨੇ ਭਾਈ ਜਿਨ੍ਹਾਂ ਰਾਹਾਂ ਤੇ ਤੂੰ ਤੁਰੀ ਜਾਂਦਾ ਜੀਵਨ ਵਿਗੜ ਰਿਹਾ, ਸਵਰ ਨਹੀਂ ਰਿਹਾ। ਸਤਿਗੁਰੂ ਤੇ ਮਤ ਦੇ ਰਹੇ ਨੇ, ਗੁਰੂ ਤੇ ਮਤ ਦੇ ਰਹੇ ਨੇ, ਉਹ ਆਪਣਾ ਜੀਵਨ ਸਵਾਰ, ਆਪਣਾ ਜੀਵਨ ਵਿਗਾੜ ਨਾ। ਗੁਰੂ ਮਤ ਦੇ ਰਹੇ, ਉਪਦੇਸ਼ ਦੇ ਰਹੇ ਨਾ, ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ। ਉਹਨੇ ਤੇ ਸ੍ਰਿਸ਼ਟੀ ਨੂੰ ਸਵਾਰਨ ਵਾਸਤੇ, ਸ੍ਰਿਸ਼ਟੀ ਨੂੰ ਸਵਰਨ ਵਾਸਤੇ ਗੁਰੂ ਨੇ ਤੇ ਉਪਦੇਸ਼ ਬਖਸ਼ਿਆ। ਹੁਣ ਅੱਗੋਂ ਜਿਹੜਾ ਉਪਦੇਸ਼ ਸੁਣਨ ਵਾਲਾ ਹੈ ਉਹ ਮੰਨੇ ਹੀ ਨਾ, ਇਹਦੇ ਚ ਗੁਨਾਹ ਕੀਦਾ ਹੈ, ਇਹਦੇ ਚ ਗੁਨਾਹ ਕੀਦਾ ਹੈ। ਹੁਣ ਗੁਨਾਹ ਤੇ ਉਹਦਾ ਹੀ ਹੈ ਨਾ ਜੀ ਜਿਹਨੇ ਮੰਨਿਆ ਨਹੀਂ, ਕਿਉਂਕਿ ਜਿਹਨੇ ਦੱਸਣਾ ਸੀ ਉਹਨੇ ਤੇ ਦੱਸਣ ਵਾਲਾ ਫਰਜ਼ ਆਪਣਾ ਨਿਭਾਇਆ, ਜਿਹਨੇ ਦੱਸਣਾ ਸੀ ਉਹਨੇ ਦੱਸਿਆ ਵੀ, ਉਹਨੇ ਇਕੱਲਾ ਦੱਸਿਆ ਹੀ ਨਹੀਂ, ਉਹਨੇ ਨਾਲ ਨਾਲ ਇਤਲਾਹ ਵੀ ਕਰਦਾ ਰਿਹਾ ਇਹ ਰਾਹ ਠੀਕ ਨਹੀਂ ਹੈ। ਕਦੇ ਵੀ ਵੇਖਿਓ ਜੀ ਤੁਸੀਂ, ਜਿਹੜਾ ਕਰਮ ਸਾਡੇ ਲਈ ਠੀਕ ਨਹੀਂ ਹੋਏਗਾ ਨਾ, ਉਹਦੇ ਉਹ ਕਰਮ ਕਰਨ ਲੱਗਿਆਂ ਕਈ ਰੁਕਾਵਟਾਂ ਬਣਨਗੀਆਂ। ਉਹ ਇਨਸਾਨ ਹੀ ਹੈ ਜਿਹੜਾ ਫਿਰ ਆ ਜੱਦੀ ਹੋ ਕੇ ਕਹਿੰਦਾ ਮੈਂ ਤੇ ਕਰੂੰ, ਪਰ ਉਹ ਅਕਾਲ ਪੁਰਖ ਨੇ ਇਤਲਾਹ ਕੀਤੀ ਵੀ ਤੇਰੇ ਲਈ ਠੀਕ ਨਹੀਂ ਹੈ, ਤੂੰ ਨਾ ਕਰੇ, ਪਰ ਇਹ ਨਹੀਂ ਮੰਨਿਆ। ਹੁਣ ਸਤਿਗੁਰੂ ਨੇ ਮਤ ਦਿੱਤੀ ਹੈ, ਕਹਿੰਦਾ ਭਾਈ ਮੈਂ ਤੇ ਆਪਣੀ ਮਤ ਮੰਨੂ। ਮਨਮੁੱਖ ਹੋ ਗਿਆ ਨਾ, ਆਪਹੁਦਰਾ ਹੋ ਗਿਆ, ਤੇ ਫਿਰ ਜਿਹੜਾ ਆਪਹੁਦਰਾ ਹੋ ਜੇ ਉੱਥੇ ਕੀ ਕਹਿੰਦੇ, ਜਿਵੇਂ ਜਿਹੜਾ ਮਤ ਦੇਣ ਵਾਲਾ ਉਹ ਮਤ ਦੇ ਹੀ ਜਾਂਦਾ ਹੈ, ਦੇ ਹੀ ਜਾਂਦਾ ਹੈ। ਉਹ ਕਹਿੰਦਾ ਭਾਈ ਮੈਂ ਤੈਨੂੰ ਹੁਣ ਵੀ ਕਹਿ ਰਿਹਾ ਸੰਭਲ ਜਾ, ਹੁਣ ਵੀ ਕਹਿ ਰਿਹਾ ਸੰਭਲ ਜਾ, ਇਹ ਤੁਰਿਆ ਜਾਂਦਾ ਹੈ, ਅੱਖਾਂ ਮੀਚ ਕੇ ਤੁਰਿਆ ਜਾਂਦਾ ਹੈ। ਤੇ ਜਿਹੜਾ ਮਤ ਦੇਣ ਵਾਲਾ ਨਾ, ਉਹ ਵੀ ਅਖੀਰ ਇੱਕ ਥਾਂ ਤੇ ਆ ਕੇ ਕਹਿ ਦਿੰਦਾ ਭਾਈ ਨਹੀਂ ਮੰਨਣੀ ਤੇ ਫਿਰ ਜਾ, ਜੋ ਤੈਨੂੰ ਠੀਕ ਲੱਗਦਾ ਕਰ ਲਾ। ਪਰ ਗੁਰੂ ਏਦਾਂ ਨਹੀਂ ਕਰਦਾ, ਗੁਰੂ ਉਪਦੇਸ਼ ਬਖਸ਼ਦਾ। ਪਰ ਇਸ ਮਨੁੱਖ ਦੀ ਮਤ ਹੈ ਜਿਹੜਾ ਗੁਰੂ ਉਪਦੇਸ਼ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦਾ ਹੈ। ਗੁਰੂ ਤੇ ਮਤ ਦੇ ਕੇ ਸ੍ਰਿਸ਼ਟੀ ਸਵਾਰ ਰਹੇ ਨੇ। ਕਹਿੰਦੇ ਨਿਤ ਜਪਿਓ ਸੰਤੋ, ਹੇ ਰੱਬੀ ਪਿਆਰਿਓ, ਨਿਤਾ ਪ੍ਰਤੀ ਜਪੋ ਰਾਮ ਨਾਮ, ਅਕਾਲ ਪੁਰਖ ਪਰਮੇਸ਼ਵਰ ਦਾ ਨਾਮ, ਭਉਜਲ ਬਿਖ ਤਾਰੀ, ਜਿਨੇ ਇਸ ਬਿਖਮ ਭਉਜਲ ਤੋਂ ਸਾਨੂੰ ਪਾਰ ਕਰਨਾ ਹੈ। ਫਿਰ ਗੁਰ ਪੂਰੈ ਹਰ ਉਪਦੇਸ਼ਿਆ, ਗੁਰ ਵਿਟੜਿਓ ਹਉ ਸਦ ਵਾਰੀ। ਕਹਿੰਦੇ ਮੈਂ ਆਪਣੇ ਗੁਰੂ ਤੋਂ ਹਮੇਸ਼ਾ ਕੁਰਬਾਨ ਜਾਣਾ,
जिस गुरु ने मेनू अकाल पुरख परमेश्वर दे प्रति रोज सुचेत कीता ते रोज मेनू उपदेश बख्शिया, जो अज दे शब्द राही गुरु साहब ने मत दित्ती। नाल नाल अज दा इतिहासक दिन, पहले पातशाह धन गुरु नानक साहिब, अज दे दिन अपने शरीरक चोले नू त्याग जांदे ने। अज दे दिन थोड़े दिन पहला आपां गुरु अंगद साहब जी दा गुरतागद्दी दिवस मनाया ना, इको घर ऐसा होया जी जिस घर दे विच जान तो पहला गद्दी दे दित्ती जांदी है। गुरु नानक साहब नूं पता है भी अखीरी समा नेड़े है, शरीर दा अखीरी समा नेड़े है। तीन दिन पहला गुरु नानक साहब ने अपनी जिम्मेवारी निभाती भी अज तो गुरु अंगद साहब, तुसी किसे भी घराने च वेख लो, किसे भी घराने च मरण तो मगरों गद्दियां पिछे झगड़े ही होए ने। एक गुरु नानक दा घर ही है जिथे अपने शरीरक चोले नूं त्यागण तो पहला गुरता गद्दी वाली जिम्मेवारी नबेड़ जांदे ने। ओ बखरी गल है कि जदों गुरु साहब शरीरक तौर ते चलाना कर जांदे, शरीरक तौर चोला त्याग जांदे ने, उदू मगरों जिन्हां नूं गुरता गद्दी ते बिठाया उन्हां नाल झगड़े पाउण वाले कई आ जाण, पर गद्दी पिछे कदे झगड़ा नहीं सी होया, कदे नहीं सी होया। खैर, सतगुरु नानक साहब जी ने शरीरक तौर ते जिहड़ी उम्र व्यतीत कीती ओ तकरीबन 70 साल दी उम्र व्यतीत करदे ने। 70 साल दी उम्र 1469 तों लैके ते 1539 तक 70 क साल दी उम्र है। पर इना 17 सालां दे विच, क्योंकि इको एक गुरु नानक साहब ने ना, जिन्हां दा गुरता गद्दी पुरब आपां नहीं मनाउंदे, गुरता गद्दी पुरब नहीं आपां गुरु नानक साहब दा कदे नहीं मनाउंदे, बाकी सारे गुरु साहिबां इथों तक धन गुरु ग्रंथ साहिब पातशाह जी का भी आपां गुरता गद्दी दिवस मनाउने आ, गुरु नानक साहब का नहीं, क्योंकि उत्थे गुरता गद्दी वो वरोसाए हुए कह लो, खुद आप अकाल पुरख का रूप कह लो, आप नारायण कला धार जग मैं परवरियो पट साहिबान, गुरु अमरदास साहब की शोभा बेटे कहिंदे। पर जदों गुरु नानक साहब की वड्याई कीती, शोभा कीती, ते उस वक्त भी सतगुरु पातशाह बाणी दे विच गुरु अर्जन साहब जी अक्सर गुरु नानक साहब की वड्याई गाउंदे ने और निरंकार कह के ही संबोधन करदे ने। जां जदों भाई गुरदास जी जिक्र करदे ते उदों ओ कहिंदे ने भी अकाल पुरख परमेश्वर ही है जिहड़ा गुरु नानक साहब दे रूप दे विच संसार ते आए, है ना, मतलब गुरता गद्दी उह लैके आए ने, उहनां दा गुरता गद्दी दिवस नहीं है। बचपन तों लैके शरीरक तौर ते हुण जो भी शरीर दे समें उमर है जी, उह सारी शरीर नाल है। जे गुरु नानक साहब की गल करांगे, गुरु नानक साहब दे शरीर का बचपन है, गुरु नानक साहब का बचपन नहीं, शरीर का बचपन है, शरीर का ही जोबन है, शरीर का ही बुढ़ेपा है, ते शरीर का ही चलान है। गुरु नानक साहब उदों भी सी,
ਅੱਜ ਵੀ ਨੇ ਤੇ ਰਹਿੰਦੀ ਦੁਨੀਆ ਤੱਕ ਰਹਿਣਗੇ। ਉਹਨਾਂ ਨੇ ਨਹੀਂ ਜਾਣਾ, ਸਰੀਰ ਚਲੇ ਗਿਆ, ਬਸ ਕਾਇਆ ਚਲੇ ਗਈ। ਮਾਲਕ ਨੇ ਆਪਣੇ ਸਰੀਰਕ ਤੌਰ ਤੇ ਬਚਪਨ ਤੋਂ ਲੈ ਕੇ ਤੇ ਆਪਣੇ ਸਰੀਰਕ ਚੋਲਾ ਤਿਆਗਣ ਤੱਕ ਉਪਦੇਸ਼ ਬਖਸ਼ੇ, ਬਾਣੀ ਉਚਾਰੀ। 19 ਰਾਗਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਬਾਣੀ ਉਚਾਰਦੇ ਨੇ। 3 ਵਾਰਾਂ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੀਆਂ, ਜਪਜੀ ਦੀ ਪਾਵਨ ਬਾਣੀ ਉਚਾਰਨ ਕੀਤੀ, ਸਿੱਧ ਗੋਸ਼ਟ ਦੀ ਪਾਵਨ ਬਾਣੀ ਉਚਾਰਨ ਕੀਤੀ, ਹੈ ਨਾ, ਸਤਿਗੁਰੂ ਨਾਨਕ ਸਾਹਿਬ ਦੀਆਂ ਪਾਵਨ ਬਾਣੀਆਂ ਜਿਹੜੀਆਂ। ਫਿਰ ਮਾਲਕ ਪਾਤਸ਼ਾਹ ਨੇ 19 ਰਾਗਾਂ ਵਿੱਚ ਜਿਹੜੀ ਬਾਣੀ ਉਚਾਰਨ ਕੀਤੀ ਹੈ, ਉਹ ਪਾਵਨ ਬਾਣੀ ਵੱਖ ਵੱਖ ਧਰਤੀ ਉੱਤੇ, ਵੱਖ ਵੱਖ ਥਾਵਾਂ ਉੱਤੇ ਉਚਾਰੀ, ਔਰ ਇੱਕ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਬਖਸ਼ਦਾ। ਫਿਰ ਉਹ ਭਾਵੇਂ ਭਾਈ ਸੱਜਣ ਜੀ ਲਈ ਹੋਵੇ, ਫਿਰ ਉਹ ਭਾਵੇਂ ਭਾਈ ਕੌਡੇ ਭੀਲ ਵਾਸਤੇ ਹੋਵੇ, ਫਿਰ ਉਹ ਭਾਵੇਂ ਸ਼ਬਦ ਸਿੱਧਾਂ ਵਾਸਤੇ ਹੋਵੇ, ਫਿਰ ਉਹ ਭਾਵੇਂ ਸ਼ਬਦ ਭਾਵੇਂ ਭੂਮੀਆਂ ਭਾਈ ਭੂਮੀਆਂ ਜੀ ਵਾਸਤੇ ਹੋਵੇ, ਗੁਰੂ ਨਾਨਕ ਸਾਹਿਬ ਨੇ ਪਾਵਨ ਬਾਣੀ ਦਾ ਸਹਾਰਾ ਬਖਸ਼ ਕੇ ਤੇ ਉਪਦੇਸ਼ ਦਿੱਤੇ। ਆਸਾ ਕੀ ਵਾਰ ਉਚਾਰੀ, ਰੋਜ਼ਾਨਾ ਦੀ ਜੀਵਨ ਜਾਂਚ। ਇਹ ਮੈਂ ਜ਼ਿਕਰ ਤਾਂ ਕਰ ਰਿਹਾ ਜੀ, ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਅਸੀਂ ਅੱਜ ਵੀ ਕਮਾਵਾਂਗੇ ਤੇ ਗੁਰੂ ਨਾਨਕ ਸਾਹਿਬ ਅੱਜ ਵੀ ਸਾਡੇ ਨਾਲ ਨੇ। ਬਸ ਉਪਦੇਸ਼ ਪੜ੍ਹਨਾ ਤੇ ਕਮਾਉਣਾ ਆ ਜੇ, ਉਹ ਅੱਜ ਵੀ ਨਾਲ ਨੇ, ਉਹ ਕਿਤੇ ਗਏ ਨਹੀਂ, ਸਿਰਫ ਸਰੀਰ ਨਹੀਂ ਰਿਹਾ। ਫਿਰ ਕਾਇਆ ਨੂੰ ਲੈ ਕੇ ਜਿਹੜਾ ਭਰਮ ਪਾਇਆ ਗਿਆ, ਉਹ ਭਰਮ ਵੀ ਗੁਰੂ ਨਾਨਕ ਸਾਹਿਬ ਨੇ ਆਪਣੇ ਜਿਉਂਦੇ ਜੀ ਨਿਵਿਰਤ ਕੀਤਾ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵ ਦੇ ਰਾਹ ਭੀੜੇ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਹੁਣ ਭਾਵੇਂ ਜਿੰਨਾ ਮਰਜ਼ੀ ਕੱਪੜ ਰੂਪ ਸੁਹਾਵਣਾ ਹੋਵੇ, ਜਿੰਨਾ ਮਰਜ਼ੀ ਹੋਵੇ, ਸੁਹਾਵਣਾ ਮਤਲਬ ਸੋਹਣਾ, ਕੱਪੜ ਰੂਪ ਆ ਸਰੀਰ ਰੂਪੀ ਕੱਪੜਾ ਜਿੰਨੀ ਮਰਜ਼ੀ ਸੁੰਦਰਤਾ ਦੇ ਨਾਲ ਭਰਿਆ ਹੋਵੇ, ਛੱਡ ਦੁਨੀਆ ਅੰਦਰ ਜਾਵਣਾ। ਉਹ ਸੋਹਣਾ ਤੇ ਬੰਦਾ ਜਿਉਂਦਾ ਹੀ ਲੱਗਦਾ, ਜਿਉਂਦਾ ਹੀ ਸੋਹਣਾ ਲੱਗਦਾ। ਜਿੱਦਣ ਸਰੀਰ ਵਿੱਚ ਜਾਨ ਨਾ ਰਵੇ, ਉਦਣ ਕੋਈ ਕਹਿੰਦਾ ਵੀ ਵੇਖੋ ਕਿੱਡਾ ਸੋਹਣਾ ਲੱਗਦਾ ਨਹੀਂ, ਤੇ ਜਿੱਦਣ ਸਰੀਰ ਵਿੱਚ ਜਾਨ ਨਾ ਰਹੀ, ਉਦਣ ਸੋਹਣੇ ਤੋਂ ਸੋਹਣਾ ਵੀ ਸਵਾਹ ਦੀ ਢੇਰੀ ਹੋਈ ਹੈ, ਰਾਖ ਹੀ ਹੈ। ਜਿੰਨਾ ਮਰਜ਼ੀ ਸੁਹੱਪਣ ਹੋਵੇ, ਰਾਖ ਵੀ ਇੱਕੋ ਜਿਹੀ ਹੈ। ਪਰ ਲੱਕੜਾਂ ਦਾ ਫਰਕ ਹੋ ਸਕਦਾ ਵੀ ਕਿਸੇ ਨੂੰ ਚੰਦਨ ਦੀਆਂ ਲਾਤੀਆਂ ਤੇ ਕਿਸੇ ਨੂੰ ਆਮ ਫੜ ਕੇ ਅਗਲਿਆਂ ਨੇ ਲਾਈਆਂ ਹੋਣਗੀਆਂ, ਵੀ ਲਾਓ ਭਾਈ, ਲਾਉਣੀ ਤੇ ਅੱਗ ਹੀ ਹੈ, ਲਾਉਣਾ ਤੇ ਲੰਬੂ ਹੀ ਹੈ, ਹੋਰ ਕੁਛ ਨਹੀਂ। ਸਤਿਗੁਰੂ ਜੀ ਨੇ ਇਸ ਕਰਕੇ ਮਤ, ਵੇਖੋ ਕੋਈ ਵੀ ਗੁਰੂ ਨਾਨਕ ਸਾਹਿਬ ਨੇ ਜੋ ਵੀ ਪਾਵਨ ਬਚਨ ਉਚਾਰੇ ਨਾ, ਉਹ ਪਹਿਲਾਂ ਗੁਰੂ ਪਾਤਸ਼ਾਹ ਆਪਣੇ ਜੀਵਨ ਵਿੱਚ ਸਾਨੂੰ ਕਮਾ ਕੇ ਵਿਖਾਉਂਦੇ ਨੇ। ਕਹਿਣੀ ਬਾਅਦ ਵਿੱਚ ਹੈ, ਕਰਨੀ ਪਹਿਲਾਂ, ਕਹਿਣੀ ਬਾਅਦ ਵਿੱਚ ਹੈ, ਕਰਨੀ ਪਹਿਲਾਂ ਹੈ। ਗੁਰੂ ਨਾਨਕ ਦੇ ਘਰ ਵਿੱਚ ਕਰਨੀ ਪ੍ਰਧਾਨ ਹੈ, ਕਥਨੀ ਬਾਅਦ ਵਿੱਚ ਹੈ। ਫਿਰ ਜੋ ਇੱਕ ਭਰਮ ਪਾਇਆ ਜਾਂਦਾ ਨਾ ਵੀ ਜਦੋਂ ਗੁਰੂ ਨਾਨਕ ਸਾਹਿਬ ਨੇ ਸਰੀਰਕ ਚੋਲਾ ਤਿਆਗਿਆ, ਮਾਲਕ ਪਾਤਸ਼ਾਹ ਜੀ ਦੇ ਸਰੀਰ ਨੂੰ ਹਨਾ ਲੈਣ ਵਾਸਤੇ ਇਸਲਾਮ ਧਰਮ ਵਾਲੇ ਵੀ ਆ ਗਏ, ਸਨਾਤਨ ਵਾਲੇ ਵੀ ਆ ਗਏ, ਵੀ ਦੋਵੇਂ ਆਪਸ ਵਿੱਚ ਝਗੜ ਪਏ। ਉਹ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਦਾ ਸਰੀਰ ਹੀ ਅਲੋਪ ਹੋ ਗਿਆ, ਇਹੀ ਇੱਦਾਂ ਹੀ ਕਿਹਾ। ਫਿਰ ਜੀ ਜਿਹੜੀ ਚਾਦਰ ਸੀ ਗੁਰੂ ਨਾਨਕ ਸਾਹਿਬ ਦੇ ਸਰੀਰ ਤੇ, ਉਹ ਚਾਦਰ ਅੱਧੀ ਅੱਧੀ ਕੀਤੀ,
ਫਿਰ ਉਹ ਚਾਦਰ ਅੱਧੀ ਅੱਧੀ ਕਰਕੇ ਜਿਹੜੇ ਸਨਾਤਨ ਵਾਲੇ ਸੀ ਉਹਨਾਂ ਨੇ ਅਗਨ ਭੇਟ ਕੀਤੀ, ਜਿਹੜੇ ਇਸਲਾਮ ਵਾਲੇ ਸੀ ਉਹਨਾਂ ਨੇ ਦਫਨਾਤੀ। ਹੁਣ ਇੱਕ ਸਵਾਲ ਤੁਹਾਡੇ ਅੱਗੇ ਕਰਦਾ, ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਪ੍ਰਚਾਰ ਕੀਤਾ ਨਾ, ਉਦੋਂ ਦੇ ਸਿੱਖਾਂ ਦੀ ਗਿਣਤੀ ਇਤਿਹਾਸਕਾਰ 3 ਕਰੋੜ ਲਿਖਦੇ ਨੇ। ਗੁਰੂ ਨਾਨਕ ਸਾਹਿਬ ਦੇ ਵੇਲੇ ਜਦੋਂ ਮਾਲਕ ਨੇ ਸਰੀਰਕ ਚੋਲਾ ਤਿਆਗਣਾ, ਗੁਰੂ ਨਾਨਕ ਸਾਹਿਬ ਦੇ ਸਰੀਰਕ ਚੋਲਾ ਤਿਆਗਣ ਤੋਂ ਪਹਿਲਾਂ ਸਿੱਖਾਂ ਦੀ ਗਿਣਤੀ 3 ਕਰੋੜ ਦੀ ਹੈ। ਇਸਲਾਮ ਵਾਲੇ ਵੀ ਆ ਗਏ, ਸਨਾਤਨ ਵਾਲੇ ਵੀ ਆ ਗਏ। 3 ਕਰੋੜ ਬੰਦਾ ਕਿੱਥੇ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਗੁਰੂ ਸਾਹਿਬ ਨੇ ਸਰੀਰਕ ਚੋਲਾ ਤਿਆਗਿਆ, ਉਹ ਕਿੱਥੇ ਨੇ? ਉਹਨਾਂ ਨੂੰ ਨਹੀਂ ਸੀ ਪਤਾ ਵੀ ਅਸੀਂ ਸਰੀਰ ਦੀ ਸੰਭਾਲ ਕਰਨੀ ਗੁਰੂ ਸਾਹਿਬ ਨੇ। ਕਦੇ ਅੰਦਾਜ਼ਾ ਲਾ ਕੇ ਵੇਖੋ। ਬਸ ਇੱਕ ਜੀ ਸਾਡੇ ਮਨਾਂ ਚ ਨਾ ਤੁਸੀਂ ਪਰ ਕਦੇ ਵੀ ਇਸ ਗੱਲ ਨੂੰ ਪੜ੍ਹ ਕੇ ਵੇਖਿਓ ਇਤਿਹਾਸ ਦੇ ਪੰਨੇ, ਗੁਰੂ ਕਲਗੀਧਰ ਸਾਹਿਬ ਤੇ ਗੁਰੂ ਨਾਨਕ ਸਾਹਿਬ, ਆਰੰਭਤਾ ਤੇ ਅੰਤ, ਪਹਿਲੇ ਗੁਰੂ ਸਾਹਿਬ ਤੇ 10ਵੇਂ ਗੁਰੂ ਸਾਹਿਬ, ਇਹਨਾਂ ਦੋਵਾਂ ਦੇ ਨਾਲ ਐਸੀਆਂ ਕਹਾਣੀਆਂ ਬਣਾ ਕੇ ਜੋੜਦੀਆਂ, ਸਿੱਖ ਉਹਨਾਂ ਕਹਾਣੀਆਂ 'ਚ ਉਲਝ ਕੇ ਰਹਿ ਗਿਆ। ਨਾ ਸਾਡੇ ਕੋਲ ਆਰੰਭਤਾ ਜਿਹੜੀ ਉਹ ਭਰਮ ਤੋਂ ਰਹਿ ਧੋ ਸਕੀ, ਅਤੇ ਜੇ ਗੁਰੂ ਸਾਹਿਬਾਨਾਂ ਦੇ ਸਰੀਰਕ ਤੌਰ 'ਤੇ ਸੰਪੂਰਨਤਾ ਦੀ ਗੱਲ ਕਰੀਏ, ਅਸੀਂ ਉੱਥੇ ਵੀ ਭਰਮ 'ਚ ਹੀ ਰਹਿ ਗਏ। ਸਾਡੇ ਕੋਲ ਬਾਣੀ ਹੈ, ਕਸਵੱਟੀ ਹੈ, ਅਤੇ ਜਿਹੜੀ ਚੀਜ਼ ਵਿੱਚ ਭਰਮ ਹੈ ਉੱਥੇ ਗੁਰਬਾਣੀ ਦੀ ਕਸਵੱਟੀ ਰੱਖ ਲਓ, ਅਤੇ ਜਿੱਥੇ ਗੁਰਬਾਣੀ ਦੀ ਕਸਵੱਟੀ ਖੜੋ ਜਾਏ ਉੱਥੇ ਫੇਰ ਕਿਸੇ ਦੂਜੇ ਤੀਜੇ ਦੇ ਹਵਾਲੇ ਕੰਮ ਨਹੀਂ ਕਰਦੇ ਕੋਈ ਹੋਵੇ। ਹੁਣ ਗੁਰੂ ਨਾਨਕ ਸਾਹਿਬ ਦਾ ਸ਼ਬਦ ਰੱਖ ਲਓ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ, ਮੈਂ ਕਿਸੇ ਦੀ ਕਹਾਣੀ ਕਿਵੇਂ ਮੰਨ ਲਾਂ ਜੀ? ਉਹ ਭਾਵੇਂ ਜਿਵੇਂ ਮਰਜ਼ੀ ਸੁਣਾਈ ਜਾਵੇ, ਕਿਸੇ ਦੀ ਕਹਾਣੀ ਤੇ ਮੈਂ ਤਾਂ ਮੰਨਾਂ ਜੇ ਮੇਰੇ ਕੋਲ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਨਾ ਹੋਵੇ। ਤੇ ਜਿਹੜੇ ਬਾਪੂ ਨੇ ਹੀ ਉਪਦੇਸ਼ ਸਾਡੀ ਝੋਲੀ ਚ ਪਾਤਾ ਵੀ ਭਾਈ ਜਿੰਨਾ ਮਰਜ਼ੀ ਸੁਹੱਪਣ ਨਾਲ ਭਰਿਆ ਕੱਪੜਾ ਹੋਵੇ ਦੁਨੀਆਂ ਚ ਛੱਡ ਕੇ ਜਾਣਾ, ਤੇ ਕੀ ਉਹ ਗੁਰੂ ਨਾਨਕ ਸਾਹਿਬ ਆਪਣਾ ਸੁਹਾਵਣਾ ਕੱਪੜਾ ਨਾਲ ਲੈ ਕੇ ਆਉਣਗੇ ਵੀ ਭਾਈ ਮੈਂ ਤੇ ਨਾਲ ਲੈ ਕੇ ਜਾਊ? ਸਰੀਰ ਹੈ, ਸਰੀਰਕ ਚੋਲਾ ਜਦੋਂ ਤਿਆਗਣਾ ਇਹਦੇ ਵਿੱਚੋਂ ਸਿਰਫ ਅਕਾਲ ਪੁਰਖ ਪਰਮੇਸ਼ਵਰ ਦੀ ਜੋਤ ਨੇ ਜਾਣਾ, ਸਰੀਰ ਨੇ ਨਹੀਂ ਜਾਣਾ। ਉਹ ਇੱਥੇ ਹੀ, ਹਾਂ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ। ਵੇਖੋ ਜੀ, ਗੁਰੂ ਨਾਨਕ ਸਾਹਿਬ ਦੇ ਪੁੱਤਰ ਵੀ ਨੇ ਦੋ, ਬਾਬਾ ਸ਼੍ਰੀ ਚੰਦ ਜੀ ਨੇ, ਬਾਬਾ ਲਖਮੀ ਦਾਸ ਜੀ ਨੇ। ਉਹਨਾਂ ਨੂੰ ਨਹੀਂ ਪਤਾ ਵੀ ਸਾਡੇ ਪਿਤਾ ਜੀ ਸਰੀਰਕ ਚੋਲਾ ਤਿਆਗ ਗਏ। ਕਿਉਂ ਅਸੀਂ ਭਰਮਾਂ ਵਿੱਚ ਰਹਿ ਗਏ? ਇਹ ਕਿਉਂ ਨਹੀਂ ਅਸੀਂ ਸਪਸ਼ਟ ਕਹਿ ਸਕੇ ਵੀ ਧੰਨ ਗੁਰੂ ਨਾਨਕ ਸਾਹਿਬ ਨੇ ਸਰੀਰਕ ਚੋਲਾ ਤਿਆਗਿਆ, ਮਗਰੋਂ ਪਰਿਵਾਰ ਨੇ ਗੁਰੂ ਦੀ ਮਤ ਅਨੁਸਾਰ, ਗੁਰੂ ਦੀ ਮਤ ਅਨੁਸਾਰ ਗੁਰੂ ਨਾਨਕ ਸਾਹਿਬ ਦੇ ਸਰੀਰ ਦੀ ਸੰਭਾਲ ਕੀਤੀ ਹੈ ਸਿੱਖਾਂ ਨੇ, ਸੰਗਤਾਂ ਨੇ, ਜਿਹੜੇ ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਬਣਾਇਆ। ਉਹ ਧੰਨ ਗੁਰੂ ਅੰਗਦ ਸਾਹਿਬ ਨੇ ਨਹੀਂ ਕਿਹਾ ਹੋਣਾ ਭਾਈ ਆਪਾਂ ਸਰੀਰਕ ਚੋਲੇ ਦੀ ਗੁਰੂ ਨਾਨਕ ਸਾਹਿਬ ਦੇ ਸੰਭਾਲ ਕਰਨੀ? ਸੰਭਾਲ ਕੀਤੀ ਗੁਰੂ ਨਾਨਕ ਸਾਹਿਬ ਦੇ ਸਰੀਰਕ ਚੋਲੇ ਦੀ ਸੰਭਾਲ ਕੀਤੀ। ਅੱਜ ਦੇ ਦਿਨ ਮਾਲਕ ਪਾਤਸ਼ਾਹ ਆਪਣਾ ਸਰੀਰਕ ਚੋਲਾ ਤਿਆਗਦੇ ਨੇ, ਗੁਰੂ ਸਾਹਿਬ ਦੇ ਜੋਤੀ ਜੋਤ ਸਮਾਨ ਪੁਰਬ ਨੂੰ ਕੋਟਾਨ ਕੋਟ ਆਪਾਂ ਨਮਸਕਾਰਾਂ ਕਰਦੇ ਹਾਂ। ਗੁਰੂ ਸਾਹਿਬ ਕਿਰਪਾ ਕਰਨ, ਆਪਣੇ ਦਿੱਤੇ ਉਪਦੇਸ਼ਾਂ ਤੇ ਪਹਿਰਾ ਦੇਣ ਦਾ ਸਾਨੂੰ ਬਲ ਬਖਸ਼ਣ, ਮਾਲਕ ਦੇ ਦਰਸਾਏ ਰਾਹਾਂ ਤੇ ਚੱਲਣਾ ਆ ਜਾਏ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਸਾਹਿਬ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਚੌਥਾ।

वाहे गुरु जी की फतेह। एक ओंकार सतनाम करता पुरख निरभउ निर्वैर।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ।

ਸਿਖਾਉਂਦਾ ਵਾਂਗ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਅੰਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਆਪਣੀ ਖਾਲਸਾ

ਸੁਖ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਦੁਹਰਾ ਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ

ਜਰੜਦਾ ਸਾਨੂੰ ਸਥ ਚੰਗਾ ਪਟ ਖੇੜਿਆਂ ਦਾ ਸੈਨਮ ਸੁਣ ਯਾਰ ਹਮਾਰੀ ਸਜਨਾ ਇੱਕ ਕਰੋ ਬੇਨਤੀ ਇਸ ਮੋਹਨ ਲਾਲ ਪਿਆਰੇ ਹੋ ਫਿਰ ਖੋਜੰਤੀ ਤਿਸ ਦਸ ਪਿਆਰੇ ਸਿਰ ਤਰੀ ਤਾਰੇ ਇੱਕ ਪੂਰੀ ਦਰਸ਼ਨ ਦੀ ਜੈ।

हर हर श्रद्धा शिर विसाई, प्रभु छोड़ न सके बहुत मन पैया।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ

अकाल मूर्त अजने सपंगुर प्रसाद एकोंकार सत नाम करता पुरख

वाहिगुरु जी का खालसा, वाहिगुरु जी की फतेह।

तन मन थी वे हरे आ तरस पया मेहरा मत होई।

वाहे गुरु जी का खालसा, वाहे गुरु जी की फतेह।

तुमरी कृपा में कोई न जाने उचे ते उच्च

ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ ਦਾ ਭਲਾ। ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ,

ਸਤਨਾਮ ਵਾਹਿਗੁਰੂ ਸਾਹਿਬ ਜੀਓ ਜਿਉਂ ਜਿਉਂ ਤੇਰਾ ਹੁਕਮ ਤਿਵੈਂ ਤਿਉਂ ਹੋਵਣਾ ਜੈ ਜੈ ਰੱਖੇ ਆਪ ਤੈ ਜਾਏ ਖੜੋਵਣਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਧੀਆ ਰਾਮ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਤਿਗੁਰਵਾਨ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗੰਤਰ ਗੁਰੂ ਨਾਨਕ ਕੀ ਵਡਿਆਈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਮੇ ਰਿਹਾ ਸਮਾਏ ਸੋ ਕਹਾਉ ਟਲ ਗੁਰ ਸੇਵੀ ਹੈ ਆਹਨ ਸਹਿਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਆਏ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਆਏ ਸਭਨਾ ਦਾ ਵੈਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਚੌਥਾ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੋਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਸਮਰੱਥ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਜੁਗੋ ਜੁਗ ਅਟਲ ਜਹਰਾ ਜਹੂਰ ਅਤੇ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ, ਗੁਰਬਾਣੀ ਕੀਰਤਨ ਦੇ ਰਾਹੀਂ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਗੁਰੂ ਸਵਾਰੇ ਸਤਸੰਗੀ ਜਨੋਂ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਸਤਿਗੁਰੂ ਜੀ ਦੀ ਹਜ਼ੂਰੀ ਚ ਬੈਠ ਕੇ ਕੀਰਤਨ ਦਾ ਆਨੰਦ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੇ ਕੀਰਤਨੀਆਂ ਨੇ ਭਾਈ ਸਾਹਿਬ ਜੀ ਦੀ ਰਚਨਾ ਚੋਂ ਇੱਕ ਬਚਨ ਸੁਣਾਇਆ ਸੀ, ਜਾਹਰ ਪੀਰ ਜਗਤ ਗੁਰੂ ਬਾਬਾ। ਦੁਨੀਆਂ ਦੇ ਵਿੱਚ ਪੀਰ ਵੀ ਬੜੇ ਹੋਏ ਨੇ, ਗੁਰੂ ਵੀ ਬੜੇ ਹੋਏ ਨੇ, ਪਰ ਜਾਹਰ ਪੀਰ ਜਗਤ ਗੁਰੂ ਬਾਬਾ ਕੇਵਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ, ਜਿਨ੍ਹਾਂ ਨੂੰ ਮੁਸਲਮਾਨ ਨੇ ਪੀਰ ਕਹਿ ਕੇ, ਕਿਸੇ ਨੇ ਬਾਬਾ ਕਹਿ ਕੇ, ਕਿਸੇ ਨੇ ਗੁਰੂ ਕਹਿ ਕੇ ਸਤਿਕਾਰਿਆ। ਉਹ ਮਹਾਨ ਸਤਿਗੁਰੂ ਜੀ 1469 ਈਸਵੀ ਨੂੰ ਇਸ ਜਗਤ ਵਿੱਚ ਪ੍ਰਗਟ ਹੋਏ, ਜਦੋਂ ਸਾਰੇ ਪਾਸੇ ਰਾਜਨੀਤਿਕ ਤੌਰ 'ਤੇ, ਆਰਥਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਧਾਰਮਿਕ ਤੌਰ 'ਤੇ ਅਨੇਕ ਤਰ੍ਹਾਂ ਦੀ ਅਗਿਆਨਤਾ ਪਸਰੀ ਹੋਈ ਸੀ, ਜ਼ੋਰ ਜ਼ੁਲਮ ਪਸਰੇ ਹੋਏ ਸੀ, ਉਸ ਵੇਲੇ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ। ਗੁਰੂ ਨਾਨਕ ਸਾਹਿਬ ਜੀ ਸੂਰਜਵਤ ਪ੍ਰਗਟ ਹੋਏ। ਦੇਖੋ, ਹਨੇਰੇ ਨਾਲੋਂ ਧੁੰਦ ਬੜੀ ਖਤਰਨਾਕ ਹੈ। ਇੱਕ ਅਗਿਆਨਤਾ ਹੈ, ਉਹ ਤੇ ਚਲੋ ਦੂਰ ਹੋ ਸਕਦੀ, ਪਰ ਅੰਧ ਵਿਸ਼ਵਾਸ ਬੜੇ ਖਤਰਨਾਕ ਨੇ ਧਰਮ ਦੀ ਦੁਨੀਆਂ ਅੰਦਰ। ਹਨੇਰੇ 'ਚ ਤਾਂ ਅਸੀਂ ਲਾਈਟ ਕਰ ਲੈਂਦੇ ਹਾਂ, ਚੱਲ ਜਾਂਦੇ ਹਾਂ ਆਪਾਂ, ਲੇਕਿਨ ਦੁਰਘਟਨਾਵਾਂ ਜਿਹੜੀਆਂ ਨੇ ਉਹ ਧੁੰਦ ਵਿੱਚ ਜ਼ਿਆਦਾ ਹੁੰਦੀਆਂ ਨੇ। ਜਦੋਂ ਭਰਮਾਂ ਦੀ ਵਹਿਮਾਂ ਦੀ ਧੁੰਦ ਪਸਰੀ ਹੋਈ ਸੀ, ਅਜਿਹੇ ਸਮੇਂ 'ਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸ਼ਬਦ ਦਾ ਪ੍ਰਕਾਸ਼ ਕੀਤਾ। ਇਸ ਮਨੁੱਖ ਨੂੰ ਜ਼ਿੰਦਗੀ ਅੰਦਰ ਮਨੁੱਖ ਬਣਨ ਦੀ ਪ੍ਰੇਰਣਾ ਕੀਤੀ। ਗੁਰੂ ਸਾਹਿਬ ਨੇ ਕੋਈ ਦਿਖਾਵੇ ਦਾ, ਕਰਮਕਾਂਡਾਂ ਦਾ ਮਾਰਗ ਨਹੀਂ ਸਾਨੂੰ ਦਿੱਤਾ। ਧਰਮ ਦੀ ਦੁਨੀਆ 'ਚ ਆਪਾਂ ਦੇਖਦੇ ਹਾਂ ਕਿ ਮਨੁੱਖ ਇਹ ਸੋਚਦਾ ਕਿ ਆ ਮੰਤਰ ਪੜੋ ਮੇਰੇ ਕੋਲ ਰਿੱਧੀ ਸਿੱਧੀ ਆ ਜਾਏਗੀ, ਕੋਈ ਕਹਿੰਦਾ ਮੈਂ ਹਵਾ 'ਚ ਉੱਡਣਾ ਸ਼ੁਰੂ ਕਰ ਦੇਵਾਂਗਾ, ਕੋਈ ਕਹਿੰਦਾ ਜੀ ਅੱਜ ਬਾਬਾ ਜੀ ਇੱਥੇ ਸਨ, ਅਲੋਪ ਹੋ ਗਏ, ਅਗਲੇ ਦਿਨ ਹੋਰ ਕਿਤੇ ਨਜ਼ਰ ਆਏ। ਜੇ ਮਨੁੱਖ ਨੇ ਉੱਡਣਾ ਹੀ ਹੁੰਦਾ ਨਾ ਤਾਂ ਰੱਬ ਇਹਨੂੰ ਵੀ ਖੰਭ ਲਾ ਦਿੰਦਾ। ਇਹ ਧਰਮ ਕੋਈ ਰਿੱਧੀਆਂ ਸਿੱਧੀਆਂ ਨਾਲ ਉੱਡਣ ਲਈ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਤੈਨੂੰ ਧਰਤੀ 'ਤੇ ਰਹਿਣਾ ਆ ਜਾਏ ਬੜੀ ਵੱਡੀ ਗੱਲ ਹੈ, ਤੂੰ ਮਨੁੱਖ ਹੀ ਬਣ ਜਾਏ ਬੜੀ ਵੱਡੀ ਗੱਲ ਹੈ। ਇਸ ਕਰਕੇ ਸਤਿਗੁਰੂ ਜੀ ਨੇ ਮਨੁੱਖ ਨੂੰ ਮਨੁੱਖ ਬਣਨ ਦੀ ਪ੍ਰੇਰਣਾ ਕੀਤੀ। ਜਦੋਂ ਮਨੁੱਖ 'ਚੋਂ ਮਨੁੱਖਤਾ ਖਤਮ ਹੋ ਜਾਏ ਨਾ, ਉਹ ਕਿਸੇ ਕੰਮ ਦਾ ਰਹਿੰਦਾ। ਗੁਰਬਾਣੀ ਦਾ ਇੱਕ ਬਚਨ ਕਿ ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ। ਮਨੁੱਖ 'ਚੋਂ ਨਰਪੁਣਾ ਮਰ ਜਾਏ ਨਾ, ਮਨੁੱਖਤਾ ਕਿਸੇ ਕੰਮ ਦਾ ਨਹੀਂ ਰਹਿੰਦਾ। ਅਤੇ ਸਤਿਗੁਰੂ ਜੀ ਨੇ ਕਿਹਾ ਹਾਲਾਤ ਤਾਂ ਇਹੋ ਜਿਹੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਗੁਰੂ ਨਾਨਕ ਸਾਹਿਬ ਜੀ ਨੇ ਸਮੁੱਚੀ ਮਾਨਵਤਾ 'ਚ ਬਰਾਬਰਤਾ ਪੈਦਾ ਕਰਨ ਦੇ ਲਈ, ਹਰ ਮਨੁੱਖ ਦੇ ਸੈਲਫ ਰਿਸਪੈਕਟ ਨੂੰ ਕਾਇਮ ਕਰਨ ਦੇ ਲਈ ਇੱਕ ਬੜਾ ਸੋਹਣਾ ਮਾਰਗ ਦਿੱਤਾ। ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅੱਜ ਦੇ ਦਿਹਾੜੇ 1539 ਈਸਵੀ ਨੂੰ ਕਰਤਾਰਪੁਰ, ਜੋ ਪਾਕਿਸਤਾਨ ਵਿੱਚ ਹੈ, ਇਸ ਸਥਾਨ 'ਤੇ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦੀ ਦਾਤ ਦੇ ਕੇ, ਗੁਰੂ ਅੰਗਦ ਬਣਾ ਕੇ ਅੱਜ ਦੇ ਦਿਨ ਜੋਤੀ ਜੋਤ ਸਮਾ ਗਏ ਸਨ। ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ ਸਾਡਾ ਤਿੰਨ ਤਰ੍ਹਾਂ ਦਾ ਜੀਵਨ ਹੈ, ਸਾਧ ਸੰਗਤ, ਸਾਡਾ ਇੱਕ ਸਰੀਰਕ ਜੀਵਨ ਹੈ, ਸਾਡਾ ਇੱਕ ਸਮਾਜਿਕ ਜੀਵਨ ਹੈ, ਸਾਡਾ ਇੱਕ ਆਤਮਿਕ ਜੀਵਨ ਹੈ। ਜੇ ਸਮਾਜਿਕ ਜੀਵਨ ਮਾੜਾ ਹੋਏ ਤਾਂ ਵੀ ਜ਼ਿੰਦਗੀ ਬੜੀ ਦੁਖਦਾਈ ਹੈ, ਮਾੜੇ ਸਮਾਜ 'ਚ ਰਹਿਣਾ ਕੋਈ ਪਸੰਦ ਨਹੀਂ ਕਰਦਾ। ਅਸੀਂ ਸਾਰੇ ਚਾਹੁੰਦੇ ਹਾਂ ਕਿ ਚਾਰ ਪੈਸੇ ਹੁਣ ਤੇ ਚੰਗੀ ਕਲੋਨੀ 'ਚ ਰਹੀਏ, ਹੋਰ ਪੈਸੇ ਆ ਜਾਣ ਤੇ ਅਮਰੀਕਾ ਹੀ ਚਲੇ ਜਾਈਏ ਆਪਾਂ। ਅਸੀਂ ਚੰਗੀ ਕਲੋਨੀ 'ਚ, ਚੰਗੇ ਸਮਾਜ 'ਚ ਰਹਿਣਾ ਚਾਹੁੰਦੇ ਹਾਂ। ਇਸੇ ਤਰੀਕੇ ਨਾਲ ਸਰੀਰਕ ਤੌਰ 'ਤੇ ਹੀ ਚਾਹੁੰਦੇ ਤੰਦਰੁਸਤ ਰਹੀਏ, ਚਾਹੁੰਦੇ ਹਾਂ ਤੰਦਰੁਸਤ ਰਹੀਏ, ਪਰ ਤੰਦਰੁਸਤ ਰਹਿਣ ਲਈ ਉੱਦਮ ਨਹੀਂ ਕਰਦੇ। ਅਸੀਂ ਕਹਿੰਦੇ ਗੋਲੀਆਂ ਗਾਲੀਆਂ ਖਾ ਕੇ ਤੰਦਰੁਸਤ ਹੋ ਜਾਈਏ, ਪਰ ਤੰਦਰੁਸਤ ਹੋਈਏ ਮਨ ਕਰਕੇ ਅਸੀਂ ਸਾਰੇ ਸੁਖੀ ਰਹਿਣਾ ਚਾਹੁੰਦੇ, ਸ਼ਾਂਤ ਰਹਿਣਾ ਚਾਹੁੰਦੇ ਹਾਂ। ਅਤੇ ਸਤਿਗੁਰੂ ਜੀ ਨੇ ਸਾਨੂੰ ਤਿੰਨੇ ਤਰ੍ਹਾਂ ਦਾ ਜੀਵਨ ਸਵਾਰਨ ਦੇ ਲਈ ਇੱਕ ਨੁਕਤਾ ਦਿੱਤਾ, ਉਹ ਸੀ ਨਾਮ, ਦਾਨ, ਇਸ਼ਨਾਨ।
ਨਾਮ ਨਾਲ ਜੁੜੋ ਕਿ ਆਤਮਿਕ ਤੌਰ ਤੇ ਆਨੰਦਿਤ ਹੋ ਜਾਓਗੇ, ਮਾਨਸਿਕ ਤੌਰ ਤੇ ਸੁਖੀ ਹੋ ਜਾਓਗੇ, ਦੁੱਖ ਦਲਿੱਦਰ ਮਿਟ ਜਾਣਗੇ। ਨਾਮ ਦਾ ਅਰਥ ਪਰਮਾਤਮਾ ਦੀ ਯਾਦ ਵਿੱਚ ਜੁੜਨਾ, ਵਾਹਿਗੁਰੂ ਜੀ ਨੂੰ, ਪ੍ਰਭੂ ਨੂੰ ਚੇਤੇ ਰੱਖਣਾ, ਉਹਦਾ ਧੰਨਵਾਦ ਕਰਨਾ। ਨਾਮ ਦਾ ਅਰਥ ਕੋਈ ਘਰ ਬਾਰ ਛੱਡਣ ਤੋਂ ਨਹੀਂ ਹੈ ਕਿ ਘਰ ਛੱਡ ਕੇ ਨਾਮ ਜਪਣਾ ਜਾਂ ਪਰਿਵਾਰ ਛੱਡ ਦੇਣਾ ਜਾਂ ਕਿਰ ਛੱਡਣੀ, ਨਹੀਂ। ਸੰਸਾਰ ਚ ਰਹਿ ਕੇ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਵਰਤਦਿਆਂ ਕਿਰਤ ਕਰਦਿਆਂ ਹੋਏ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਨਾਮ ਨਾਲ ਜੁੜਨਾ, ਇਹਦੇ ਨਾਲ ਸਾਡਾ ਆਤਮਿਕ ਜੀਵਨ ਉੱਚਾ ਉੱਠੇਗਾ। ਅਗਲੀ ਗੱਲ ਹੈ ਕਿ ਸਾਡਾ ਸਰੀਰਕ ਜੀਵਨ ਕਿਵੇਂ ਮਹਾਨ ਹੋਏ, ਉਹਦੇ ਲਈ ਸਤਿਗੁਰੂ ਜੀ ਨੇ ਸਾਨੂੰ ਕਿਹਾ ਇਸ਼ਨਾਨ। ਇਸ਼ਨਾਨ ਦਾ ਅਰਥ ਇਹ ਨਹੀਂ ਕਿ ਸਵੇਰੇ ਉੱਠੇ ਬਾਥਰੂਮ ਅੱਗੇ ਨਹਾ ਲਿਆ, ਇਹ ਨਹੀਂ ਹੈ, ਇਹ ਤੇ ਜ਼ਰੂਰੀ ਹੈ ਸਰੀਰਕ ਤੰਦਰੁਸਤੀ ਲਈ, ਪਰ ਇਸ਼ਨਾਨ ਦਾ ਅਰਥ ਹੈ ਕਿ ਸਾਡਾ ਆਚਾਰ, ਸਾਡਾ ਵਿਹਾਰ, ਸਾਡੀ ਵਿਚਾਰ, ਸਾਡਾ ਆਹਾਰ ਮੈਲ ਤੋਂ ਰਹਿਤ ਹੋਵੇ, ਸਾਡੇ ਵਿਚਾਰਾਂ ਚ ਵੀ ਮੈਲ ਨਾ ਹੋਵੇ, ਸਾਡਾ ਆਹਾਰ ਵੀ ਜਿਹੜਾ ਬੜਾ ਸਾਫ਼ ਸੁਥਰਾ ਹੋਏ, ਪਵਿੱਤਰ ਹੋਏ, ਸਾਡੇ ਜਿਹੜੇ ਕਿਰਦਾਰ ਹੈ ਉਹ ਵੀ ਸਾਫ਼ ਸੁਥਰਾ ਹੋਏ, ਇਹ ਹੈ ਇਸ਼ਨਾਨ। ਜੇ ਸਾਡਾ ਆਹਾਰ ਮਾੜਾ ਹੋਏਗਾ ਤਾਂ ਵੀ ਅਸੀਂ ਤੰਦਰੁਸਤ ਨਹੀਂ ਰਹਿ ਸਕਾਂਗੇ,

ਨਹੀਂ ਕਿ ਦੂਜੇ ਨੂੰ ਸਦਾ ਦਿੰਦਾ, ਸਦਾ ਆਪਣੇ ਆਪ ਨੂੰ ਦੇਣੀ। ਤੇ ਗੁਰਬਾਣੀ ਕਹਿੰਦੀ ਆਪਣੀ ਵਿਚਾਰ ਵਧੀਆ ਰੱਖੋ, ਆਪਣਾ ਆਹਾਰ ਵਧੀਆ ਰੱਖੋ, ਆਪਣਾ ਕਿਰਦਾਰ ਵਧੀਆ ਰੱਖੋ, ਇਹ ਇਸ਼ਨਾਨ ਹੈ, ਤੁਸੀਂ ਸਰੀਰਕ ਤੌਰ ਤੇ ਵੀ ਤੰਦਰੁਸਤ ਰਹੋਗੇ। ਅਗਲੀ ਗੱਲ, ਸਾਡਾ ਸਮਾਜ ਵਧੀਆ ਕਿਵੇਂ ਬਣੇ? ਉਹਦੇ ਲਈ ਸਤਿਗੁਰੂ ਜੀ ਨੇ ਸਾਨੂੰ ਗੁਰ ਦਿੱਤਾ ਦਾਨ। ਦਾਨ ਦਾ ਅਰਥ ਇਹ ਨਹੀਂ ਕਿ ਪ੍ਰਸ਼ਾਦੇ ਸ਼ਿਕਾਇਤ ਤੇ ਦਾਨ ਹੋ ਗਿਆ ਜਾਂ ਰੁਪਈਏ ਦਿੱਤੇ ਦਾਨ ਹੋ ਗਿਆ। ਚਲੋ, ਰੱਬ ਦੀਆਂ ਦਿੱਤੀਆਂ ਦਾਤਾਂ ਚੋਂ ਵੰਡ ਕੇ ਛਕਣਾ ਇਹ ਬੜੀ ਵਧੀਆ ਗੱਲ ਹੈ, ਪਰ ਦਾਨ ਦਾ ਅਰਥ ਹੈ ਕਿ ਜੋ ਕੁਝ ਵੀ ਵਾਹਿਗੁਰੂ ਜੀ ਨੇ ਸਾਨੂੰ ਦੂਜਿਆਂ ਤੋਂ ਬਹੁਤਾ ਦਿੱਤਾ। ਜੇ ਸਾਡੇ ਕੋਲ ਗਿਆਨ ਬਹੁਤ ਹੈ ਤੇ ਗਿਆਨ ਦਾ ਰਾਹੀਂ ਦੂਜਿਆਂ ਨੂੰ ਗਿਆਨਵੰਦ ਕਰਨ ਦਾ ਯਤਨ ਕਰਨਾ, ਡਿਵੈਲਪ ਕਰਨ ਦਾ ਯਤਨ ਕਰਨਾ, ਸਮਾਜ ਵਿੱਚ ਜਾਗ੍ਰਿਤੀ ਪੈਦਾ ਕਰਨ ਦਾ ਯਤਨ ਕਰਨਾ, ਲੋਕਾਂ ਨੂੰ ਅਵੇਅਰ ਕਰਨ ਦਾ ਯਤਨ ਕਰਨਾ, ਇਹ ਵੀ ਦਾਨ ਹੈ। ਜੇ ਸਾਡੇ ਕੋਲ ਸਰੀਰਕ ਬਲ ਜ਼ਿਆਦਾ ਹੈ, ਕਿਸੇ ਗਰੀਬ ਤੇ ਜ਼ੁਲਮ ਹੋ ਰਿਹਾ ਹੈ, ਧੀ ਧਿਆਣੀ ਤੇ ਜ਼ੁਲਮ ਹੋ ਰਿਹਾ ਤੇ ਸਰੀਰ ਦੇ ਰਾਹੀਂ ਵੀ ਦੂਜੇ ਜ਼ਾਲਮ ਨੂੰ ਸੋਧਣਾ, ਇਹ ਵੀ ਦਾਨ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਸਾਡੇ ਕੋਲ ਰਾਜਨੀਤਿਕ ਪਾਵਰ ਹੈ ਤੇ ਰਾਜਨੀਤਿਕ ਪਾਵਰ ਦੇ ਰਾਹੀਂ ਸਮਾਜ ਵਿੱਚੋਂ ਅਨਿਆਂ ਨੂੰ ਦੂਰ ਕਰਨਾ, ਗਰੀਬਾਂ ਦੀ ਮਦਦ ਕਰਨੀ, ਇਨਸਾਫ ਕਰਨਾ, ਇਹ ਵੀ ਦਾਨ ਹੈ। ਇਹਦੇ ਨਾਲ ਸਾਡਾ ਸਮਾਜ ਵਧੀਆ ਬਣੂਗਾ। ਸਤਿਗੁਰੂ ਜੀ ਨੇ ਇਸ ਮਨੁੱਖੀ ਸਮਾਜ ਨੂੰ, ਮਨੁੱਖ ਨੂੰ ਵਧੀਆ ਬਣਾਉਣ ਦੇ ਲਈ, ਆਤਮਕ ਜੀਵਨ ਚ ਉੱਚੇ ਉੱਠਣ ਦੇ ਲਈ ਇਹ ਫਾਰਮੂਲਾ ਦਿੱਤਾ, ਕਿਹਾ ਕਿ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਇਸ ਥੋੜੇ ਜਿਹੇ ਸਮੇਂ ਦੇ ਅੰਦਰ ਕਿੱਡੀ ਵੱਡੀ ਯਾਤਰਾ ਸਤਿਗੁਰੂ ਜੀ ਨੇ ਕੀਤੀ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਸਾਹਿਬ ਜੀ ਨੇ ਨਿਰਮਲ ਪੰਥ, ਨਿਰਮਲ ਪੰਥ ਦਾ ਅਰਥ ਹੈ ਕਿ ਸਾਡੀ ਰੋ ਰੀਤ ਨਿਰਾਲੀ ਹੈ ਭਾਈ, ਨਾ ਹਮ ਹਿੰਦੂ ਨਾ ਮੁਸਲਮਾਨ, ਅਸੀਂ ਮਾੜਾ ਕਿਸੇ ਨੂੰ ਨਹੀਂ ਕਹਿੰਦੇ। ਮਤਾ ਕੋਈ ਸੋਚੇ ਸੀ ਕਿ ਹਿੰਦੂਆਂ ਚੋਂ ਨਿਕਲੇ ਨੇ, ਇਹ ਬਹੁਤ ਵੱਡਾ ਭਰਮ ਉਹਨਾਂ ਲੋਕਾਂ ਨੂੰ, ਨਾ ਹਮ ਹਿੰਦੂ ਨਾ ਮੁਸਲਮਾਨ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਬਾਬਾ ਕਬੀਰ ਸਾਹਿਬ ਜੀ ਵੀ ਕਹਿੰਦੇ ਨੇ, ਅਸੀਂ ਤੇ ਪਰਮਾਤਮਾ ਦੇ ਬੰਦੇ ਹਾਂ ਭਾਈ, ਅਸੀਂ ਪਰਮਾਤਮਾ ਦੇ ਪਿਆਰ ਜੁੜੇ, ਅੱਲਾ ਰਾਮ ਕੇ ਪਿੰਡ ਪ੍ਰਾਨ। ਗੁਰੂ ਨਾਨਕ ਸਾਹਿਬ ਜੀ ਨੇ ਨਿਰਮਲ ਪੰਥ ਦੀ ਆਰੰਭਤਾ ਕੀਤੀ, ਵਹਿਮਾਂ ਤੋਂ, ਭਰਮਾਂ ਤੋਂ, ਕਰਮ ਕਾਂਡਾਂ ਤੋਂ, ਅਗਿਆਨਤਾ ਤੋਂ, ਛੂਤਛਾਤ ਤੋਂ, ਜਾਤ ਪਾਤ ਤੋਂ, ਹੋਰ ਅਨੇਕਾਂ ਬੁਰਾਈਆਂ ਤੋਂ ਮੁਕਤ ਕਰਕੇ ਸਾਨੂੰ ਇੱਕ ਨਿਰਮਲ ਮਾਰਗ ਸਤਿਗੁਰੂ ਜੀ ਨੇ ਦਿੱਤਾ, ਗੁਰਮੁਖ ਅੱਡੀ ਰਾਹ ਚਲਾਇਆ। ਉਹ ਮਹਾਨ ਸਤਿਗੁਰੂ ਜੀ ਨੇ ਕਿੰਨੀਆਂ ਲੰਮੀਆਂ ਉਦਾਸੀਆਂ ਧਾਰਨ ਕੀਤੀਆਂ, ਹਜ਼ਾਰਾਂ ਮੀਲ ਸਫ਼ਰ ਕੀਤਾ, ਹਰ ਤਰ੍ਹਾਂ ਦੇ ਮਨੁੱਖ ਨੂੰ ਮਿਲੇ। ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਪੜੋਗੇ, ਸਤਿਗੁਰੂ ਜੀ ਨੇ ਕਿਸੇ ਨੂੰ ਨਹੀਂ ਕਿਹਾ ਕਿ ਤੂੰ ਆਪਣਾ ਧਰਮ ਬਦਲ, ਕਿਸੇ ਨੂੰ ਨਹੀਂ ਕਿਹਾ। ਅੱਜ ਜ਼ੋਰ ਲੱਗਾ ਕਿ ਸਿੱਖਾਂ ਨੂੰ ਮਿਕਸ ਕਰ ਹੀ ਲਓ ਤੁਸੀਂ, ਸਤਿਗੁਰੂ ਜੀ ਨੇ ਕਿਸੇ ਨੂੰ ਨਹੀਂ ਕਿਹਾ। ਸਤਿਗੁਰੂ ਜੀ ਕਹਿੰਦੇ, ਧਰਮ ਨਾ ਬਦਲੋ ਪਰ ਧਰਮੀ ਬਣੋ ਤੁਸੀਂ ਜ਼ਿੰਦਗੀ 'ਚ। ਜੇ ਮੁਸਲਮਾਨ ਹੋ ਤਾਂ ਮੁਸਲਮਾਨ ਬਣੋ, ਪੰਜ ਨਮਾਜ਼ਾਂ, ਪੰਜ ਵਕਤ, ਪੰਜਾਂ ਪੰਜੇ ਨਾਓ, ਪਹਿਲਾ ਸੱਚ ਹਲਾਲ ਦੋ, ਤੀਜਾ ਖੈਰ ਖੁਦਾਏ, ਇਹ ਕੋਈ ਤੁਸੀਂ ਸਿੱਖ ਲਓਗੇ ਫਿਰ ਤਾਂ ਮੁਸਲਮਾਨ ਸਦਾਏ, ਨਹੀਂ ਤੇ ਮੁਸਲਮਾਨ ਕਹਾਵਣ ਮੁਸ਼ਕਲ, ਬੜਾ ਔਖਾ ਮੁਸਲਮਾਨ ਬਣਨਾ। ਜੇ ਤੁਸੀਂ ਹਿੰਦੂ ਹੋ ਤੇ ਬੜੀ ਚੰਗੀ ਗੱਲ ਹੈ ਭਾਈ, ਬ੍ਰਾਹਮਣ ਹੋ ਤੇ ਚੰਗੀ ਗੱਲ ਹੈ, ਜੇ ਤੁਸੀਂ ਬ੍ਰਾਹਮਣ ਬਣ ਜਾਓ, ਬ੍ਰਹਮ ਨਾਲ ਜੁੜ ਜਾਓ, ਫਿਰ ਸੋਈ ਬ੍ਰਾਹਮਣ ਪੂਜਣ ਯੁਗਤ ਵੀ ਹੋ ਜਾਂਦਾ। ਤੁਸੀਂ ਜੋਗੀ ਹੋ, ਚੰਗੀ ਗੱਲ ਹੈ, ਪਰ ਏਕ ਦ੍ਰਿਸ਼ਟ ਕਰ ਸੰਸਰ ਜਾਣੇ, ਜੋਗੀ ਕਹੀਏ ਸੋਈ। ਤੁਸੀਂ ਕਿਸਾਨ ਹੋ, ਤੁਸੀਂ ਦੁਕਾਨਦਾਰ ਹੋ, ਤੁਸੀਂ ਨੌਕਰੀ ਕਰਦੇ ਹੋ, ਤੁਸੀਂ ਵਪਾਰ ਕਰਦੇ ਹੋ, ਤੁਸੀਂ ਬੱਚੇ ਹੋ, ਜਵਾਨ ਹੋ, ਬਿਰਧ ਹੋ, ਇਸਤਰੀ ਹੋ, ਮਰਦ ਹੋ, ਰਾਜਾ ਹੋ, ਪ੍ਰਜਾ, ਕੁਝ ਵੀ ਹੈ, ਪਰ ਜ਼ਿੰਦਗੀ 'ਚ ਇਨਸਾਨ ਬਣੋ ਤੁਸੀਂ, ਪਰਮਾਤਮਾ ਦੇ ਪਿਆਰ ਜੁੜੋ, ਮਾਨਵਤਾ ਨੂੰ ਪਿਆਰ ਕਰੋ। ਬਾਬਾ ਨਾਨਕ ਜੀ ਨੇ ਸਮੁੱਚੀ ਮਾਨਵਤਾ ਦਾ ਇੱਕ ਸਾਂਝਾ ਧਰਮ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦਾ ਧਰਮ ਜਿਹੜਾ ਉਹ ਸਮੁੱਚੀ ਮਾਨਵਤਾ ਦਾ ਧਰਮ ਹੈ। ਸਮੁੱਚੀ ਮਾਨਵਤਾ ਕਹਿੰਦੀ ਕਿਰਤ ਕਰੋ, ਗੁਰਮਤ ਨੇ ਕਿਤੇ ਨਹੀਂ ਕਿਹਾ ਕਿ ਤੁਸੀਂ ਮੰਗ ਕੇ ਛਕੋ ਜਾਂ ਦਰ ਦਰ ਤੁਰੇ ਫਿਰੋ ਧਰਮ ਸਥਾਨਾਂ ਤੇ, ਕਿਤੇ ਨਹੀਂ ਕਿਹਾ। ਸਤਿਗੁਰੂ ਜੀ ਨੇ ਕਿਹਾ ਜਿਹੜਾ ਮੰਗ ਕੇ ਖਾਂਦਾ ਨਾ ਉਹ ਧਾਰਮਿਕ ਹੋ ਹੀ ਨਹੀਂ ਸਕਦਾ। ਗੁਰਪੀਰ ਸਦਾਏ ਫਿਰ ਮੰਗਣ ਜਾਏ ਤਾਂ ਕਿ ਮੂਲ ਨਾ ਲਗੀਏ ਪਾਏ, ਕਿਰਤ ਕਰੋ। ਇਸ ਕਰਕੇ ਮਨੁੱਖਤਾ ਦੀ ਸੇਵਾ ਕਰੋ। ਉਸ ਮਹਾਨ ਸਤਿਗੁਰੂ ਜੀ ਨੇ ਰੱਬ ਦੇ ਦਰ ਤੇ ਪ੍ਰਵਾਨ ਹੋਣ ਦੇ ਲਈ ਜੋ ਸਭ ਤੋਂ ਵਧੀਆ ਮਾਰਗ ਦਿੱਤਾ ਨਾ, ਉਹ ਹੈ ਕਿਰਤ ਕਰੋ। ਘਾਲ ਖਾਏ ਕਿ ਛੱਤੋਂ ਦੇ, ਨਾਨਕ ਰਾਹ ਪਛਾਣੇ ਸੀ। ਜਿਹੜੇ ਘਾਲਣਾ ਕਰਕੇ ਫਿਰ ਦੂਜਿਆਂ ਨਾਲ ਵੀ ਵੰਡ ਕੇ ਛਕਦੇ ਨੇ, ਉਹ ਰੱਬ ਦੇ ਰਸਤੇ ਨੂੰ ਲੱਭ ਲੈਂਦੇ ਨੇ। ਉਹਨਾਂ ਨੂੰ ਅੱਖਾਂ ਮੀਟਣ ਦੀ ਲੋੜ ਨਹੀਂ, ਜੰਗਲਾਂ ਜਾਣ ਦੀ ਲੋੜ ਨਹੀਂ, ਅੱਖਾਂ ਮੀਟਣ ਦੀ ਨਹੀਂ, ਅੱਖਾਂ ਖੋਲਣ ਦੀ ਲੋੜ ਹੈ ਧਰਮ ਦੀ ਦੁਨੀਆਂ 'ਚ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਹੀਂ ਤਾਂ ਧਰਮ ਦੀ ਦੁਨੀਆਂ 'ਚ ਗਿਆਨਹੀਣ ਅਗਿਆਨ ਪੂਜਾ ਅੰਧ ਵਰਤਾਵਾ ਭਾਓ ਦੂਜਾ, ਗਿਆਨ ਤੋਂ ਹੀਣਾ ਬੰਦਾ ਅਗਿਆਨਤਾ ਦੀ ਪੂਜਾ ਕਰੀ ਚੱਲਿਆ ਜਾਂਦਾ। ਧਰਮ ਦੀ ਦੁਨੀਆਂ 'ਚ ਬਹੁਤ ਕੁਝ ਅਗਿਆਨਤਾ ਨੂੰ ਪੂਜਿਆ ਜਾ ਰਿਹਾ ਹੈ। ਮੜੀਆਂ ਨੂੰ ਮੱਥੇ ਟੇਕੇ ਜਾ ਰਹੇ ਨੇ, ਗੁੱਗਿਆਂ ਨੂੰ ਪੂਜਿਆ ਜਾ ਰਿਹਾ, ਪੱਥਰਾਂ ਦੀ ਪੂਜਾ ਹੋ ਰਹੀ ਹੈ, ਪਸ਼ੂਆਂ ਦੀ ਪੂਜਾ ਹੋ ਰਹੀ ਹੈ, ਬੰਦਿਆਂ ਦੀ ਪੂਜਾ ਹੋ ਰਹੀ। ਬੰਦਾ ਬੰਦੇ ਨੂੰ ਮੱਥਾ ਟੇਕੇ,
ਮਨ ਮੁੱਖ ਹੋਏ।

ਬੰਦੇ ਬੰਦਾ ਗੁਰਬਾਣੀ ਕਹਿੰਦੀ ਜਪੋ ਤਾਂ ਇੱਕੋ ਨਾਮਾ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਕੇਵਲ ਪਰਮਾਤਮਾ ਦੇ ਗੁਣ ਗਾਓ ਕੇਵਲ ਪਰਮਾਤਮਾ ਨੂੰ ਬੰਦਨਾ ਕਰੋ ਉਸ ਮਹਾਨ ਸਤਿਗੁਰੂ ਜੀ ਨੇ ਇੱਕ ਬੜਾ ਤਗੜਾ ਇਨਕਲਾਬ ਖੜਾ ਕੀਤਾ ਧਰਤੀ ਦੇ ਉੱਪਰ ਇੱਕ ਨਿਰਮਲ ਪੰਥ ਦੀ ਆਰੰਭਤਾ ਕੀਤੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਸਾਰੇ ਲੋਕ ਵਡਭਾਗੀ ਆ ਉਹ ਭਾਵੇਂ ਕਿਸੇ ਵੀ ਰੂਪ ਚ ਨੇ ਭਾਈ ਅੱਜ ਉਸ ਮਹਾਨ ਸਤਿਗੁਰੂ ਜੀ ਦਾ ਜੋਤੀ ਜੋ ਸਮਾਵਣ ਦਾ ਪੁਰਬ ਹੈ ਸਤਿਗੁਰੂ ਜੀ ਮਿਹਰ ਕਰਨ ਅਸੀਂ ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਜਿੱਥੇ ਆਪਣੇ ਜੀਵਨ ਨੂੰ ਸੁਹੇਲਾ ਬਣਾਉਣਾ ਹੈ ਉੱਥੇ ਅਸੀਂ ਮਾਨਵਤਾ ਦੀ ਸੇਵਾ ਕਰਨੀ ਹੈ ਮਨੁੱਖਤਾ ਦਾ ਧਿਆਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਵੱਲ ਹਮੇਸ਼ਾ ਰਹਿੰਦਾ ਜਿੱਥੇ ਕਿਤੇ ਬਿਪਤਾ ਹੁੰਦੀ ਹੈ ਦੁੱਖ ਹੁੰਦਾ ਉਦੋਂ ਲੋਕਾਂ ਦੀ ਨਜ਼ਰ ਕਿੱਧਰ ਉੱਠਦੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਵੱਲ ਗੁਰੂ ਦੇ ਗੁਰਦੁਆਰੇ ਵੱਲ ਇਸ ਕਰਕੇ ਆਓ ਅਸੀਂ ਵਡਭਾਗੀ ਹਾਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਹੋਣ ਦਾ ਮਾਣ ਪ੍ਰਾਪਤ ਹੈ ਅਸੀਂ ਆਪਣੇ ਉਸ ਫਰਜ਼ ਨੂੰ ਅਦਾ ਕਰੀਏ ਉਸ ਜ਼ਿੰਮੇਵਾਰੀ ਨੂੰ ਅਦਾ ਕਰੀਏ ਅਸੀਂ ਜ਼ਿੰਮੇਵਾਰ ਗੁਰੂ ਕੇ ਸੇਵਕ ਸਿੱਖ ਬਣ ਕੇ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ ਕਹੋ ਨਾਨਕ ਬਾਹਾਂ ਲੋੜਾਈ ਹੈ ਜਿੱਥੇ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਚਾਪ ਜੀ ਜੁੜੇ ਹੋ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਜੀਵਨ ਇਤਿਹਾਸ ਵਿੱਚੋਂ ਆਪ ਜੀ ਹਰ ਰੋਜ਼ ਇਤਿਹਾਸਕ ਵਿਚਾਰ ਸਰਵਣ ਕਰਦੇ ਹੋ ਸ੍ਰੀ ਗੁਰੂ ਪ੍ਰਤਾਪ ਸੂਜ ਗ੍ਰੰਥ ਦੇ ਅੰਦਰ ਮਾਨਯੋਗ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਜਿਵੇਂ ਗੁਰੂ ਕੀਆਂ ਕਥਾ ਕਹਾਣੀਆਂ ਨੂੰ ਕਵਿਤਾ ਰੂਪ ਵਿੱਚ ਅੰਕਿਤ ਕੀਤਾ ਉਹਦੇ ਵਿੱਚ ਇੱਕ ਵਾਰਤਾ ਚੱਲ ਰਹੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਸਾਲੀ ਦੇ ਇਲਾਕੇ 'ਚ ਬੈਠੇ ਸਨ ਸਿੱਖ ਸੰਗਤਾਂ ਚੱਲ ਕੇ ਆ ਰਹੀਆਂ ਨੇ ਬਾਹਰੋਂ ਇੱਕ ਕੱਲ ਮੋਟ ਪਿੰਡ ਸੀ ਉੱਥੋਂ ਦੇ ਰੰਗੜਾਂ ਨੇ ਗੁਜਰਾਂ ਨੇ ਸਿੱਖ ਸੰਗਤਾਂ 'ਤੇ ਹਮਲਾ ਕਰ ਦਿੱਤਾ ਕਿਉਂਕਿ ਧਰਮ ਦੇ ਨਾਂ 'ਤੇ ਬੜੀ ਨਫ਼ਰਤ ਫੈਲਾਈ ਜਾਂਦੀ ਅੱਜ ਵੀ ਬੜੀ ਹੈ ਅੱਜ ਵੀ ਆਪਾਂ ਦੇਖਦੇ ਧਰਮ ਦੇ ਨਾਂ 'ਤੇ ਦੂਜੇ ਨੂੰ ਕੁੱਟਣ 'ਚ ਬੜਾ ਮਾਣ ਮਹਿਸੂਸ ਕਰਦੇ ਨੇ ਲੁੱਟਣ 'ਚ ਵੀ ਅਸੀਂ ਬੜੇ ਕੱਟੜ ਧਰਮੀ ਹਾਂ ਇਹੀ ਧਾਰਨਾ ਸੀ ਗੁਰੂ ਨਾਨਕ ਦੇ ਪੰਥ ਨਾਲ ਹਮੇਸ਼ਾ ਹੀ ਇਹੋ ਜਿਹੇ ਲੋਕਾਂ ਨੇ ਈਰਖਾ ਕੀਤੀ ਵਿਰੋਧਤਾ ਕੀਤੀ ਇਹਨਾਂ ਨੇ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਕੁਰਾਹੀਆ ਕਹਿ ਦਿੱਤਾ ਕਿ ਗੁਰੂ ਨਾਨਕ ਸਾਹਿਬ ਕੁਰਾਹੀਆ ਕਿਉਂਕਿ ਬਾਬਾ ਨਾਨਕ ਜੀ ਜਦ ਤੁਰੇ ਉਹ ਤੇ ਇੱਕ ਮਨੁੱਖਤਾ ਨੂੰ ਬਰਾਬਰਤਾ ਦਾ ਸੁਨੇਹਾ ਦੇਣ ਆਏ ਸਨ ਕਿ ਭਾਈ ਆਪਾਂ ਸਾਰੇ ਬਰਾਬਰ ਹਾਂ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਲਿਆ ਤੇ ਦੁਨੀਆਂ ਕਹਿੰਦੀ ਤੁਸੀਂ ਤੇ ਹੋਏ ਬੇਦੀਆਂ ਦੇ ਮੁੰਡੇ ਖੱਤਰੀਆਂ ਦੇ ਮੁੰਡੇ ਹਿੰਦੂਆਂ ਦੇ ਮੁੰਡੇ ਤੇ ਆ ਨਾਲ ਕੌਣ ਹੈ ਕਹਿੰਦੇ ਭਾਈ ਮਰਦਾਨਾ ਮੇਰਾ ਭਰਾ ਭਾਈ ਦਰਥ ਮੇਰਾ ਭਰਾ ਕਹਿੰਦੇ ਨਾਨਕ ਕੁਰਾਹੀਆ ਇੱਕ ਸੂਦਰ ਨੂੰ ਮੁਸਲਮਾਨ ਨੂੰ ਨਾਲ ਲਈ ਫਿਰਦਾ ਨਾਨਕ ਕੁਰਾਹੀਆ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਇਨਕਲਾਬੀ ਵਾਲੀ ਵਿਚਾਰਧਾਰਾ ਹੈ ਉਹ ਧਰਮ ਦੀ ਦੁਨੀਆਂ ਜੋ ਪਖੰਡ ਜੋ ਕਰਮ ਕਾਂਡ ਰਾਜਨੀਤੀ ਅੰਦਰ ਜੋ ਜ਼ੋਰ ਜ਼ੁਲਮ ਝੂਠ ਅਪਰਾਧ ਪਸਰੇ ਹੋਏ ਨੇ ਜਾਂ ਸਮਾਜ ਦੇ ਅੰਦਰ ਜੋ ਬੁਰਾਈਆਂ ਪਸਰੀਆਂ ਹੋਈਆਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਉਹਨਾਂ ਦੀਆਂ ਧੱਜੀਆਂ ਅਡਾਉਂਦੀ ਹੈ ਇਸ ਕਰਕੇ ਉਸ ਮਹਾਨ ਇਨਕਲਾਬੀ ਜੋ ਦੇ ਸੂਰਬੀਰ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਅੱਜ ਦੇ ਦਿਨ ਭਾਈ ਜੋਤੀ ਜੋ ਸਮਾਉਣ ਦਾ ਪੁਰਬ ਹੈ ਗੁਰੂ ਸਾਹਿਬ ਸਮੁੱਚੀਆਂ ਸੰਗਤਾਂ ਤੇ ਗੁਰਸਿੱਖਾਂ ਤੇ ਮਿਹਰ ਭਰਿਆ ਹੱਥ ਰੱਖਣ ਅਸੀਂ ਗੁਰੂ ਦੇ ਮਾਰਗ ਤੇ ਚੱਲ ਸਕੀਏ ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਬੈਠੇ ਨੇ ਕੱਲ੍ਹ ਮੋੜ ਦੇ ਇਲਾਕੇ ਸੰਗਤਾਂ ਆ ਰਹੀਆਂ ਨੇ ਦੂਰੋਂ ਚੱਲ ਕੇ ਉੱਥੋਂ ਦੇ ਰੰਗੜਾਂ ਨੇ ਗੁਜਰਾਂ ਨੇ ਸੰਗਤਾਂ ਨੂੰ ਕੁੱਟਿਆ ਵੀ ਲੁੱਟਿਆ ਵੀ ਸਭ ਕੋ ਖੋਹ ਖਿੰਝ ਲਿਆ ਉਹ ਸੰਗਤ ਸਤਿਗੁਰੂ ਜੀ ਦੇ ਹਜ਼ੂਰ ਹੁੰਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਭਾਈ ਆਲਮ ਸਿੰਘ ਤੇ ਹੋਰ ਭਾਈ ਉਦੇ ਸਿੰਘ ਹੁਣਾਂ ਨੂੰ ਕਹਿੰਦੇ ਨੇ ਤਿਆਰੀ ਕਰ ਲਓ ਕਿਉਂਕਿ ਇਹੋ ਜਿਹੜੇ ਲੋਕ ਨੇ ਹੱਥਾਂ ਬਾਜ ਕਰਾ ਰਹੇ ਵੈਰੀ ਮਿੱਤ ਨਾ ਹੋਏ ਇਹੋ ਜੇ ਕੋਈ ਹੜਕਾਇਆ ਕੁੱਤਾ ਹੋਏ ਨਾ ਤੇ ਫਿਰ ਉਹਨੂੰ ਮਾਰਨ ਦੇ ਵਿੱਚ ਹੀ ਫਾਇਦਾ ਨਹੀਂ ਤੇ ਸਮਾਜ ਦਾ ਨੁਕਸਾਨ ਕਰਦਾ ਮਨੁੱਖੀ ਸਮਾਜ 'ਚ ਬੜੇ ਹੜਕਾਏ ਹੋਏ ਲੋਕ ਤੁਰੇ ਫਿਰਦੇ ਨੇ ਤੇ ਉਹਨਾਂ ਦਾ ਇਲਾਜ ਸਤਿਗੁਰੂ ਜੀ ਨੇ ਕਰਨ ਦੇ ਲਈ ਆਪਣੇ ਸਿੰਘਾਂ ਨੂੰ ਚਾੜਿਆ ਗੁਰਸਿੰਘਾਂ ਨੇ ਧੌਂਸੇ ਨਗਾਰੇ ਵਜਾ ਕੇ ਜਦੋਂ ਹਮਲਾ ਕੀਤਾ ਅੱਗੋਂ ਉਹ ਡਰਦੇ ਹੋਏ ਲੁਕ ਗਏ ਛੋਟੇ ਜਿਹੇ ਕਿਲੇ ਦੇ ਅੰਦਰ ਉਹਨਾਂ ਦੇ ਨਾਲ ਮੁਕਾਬਲਾ ਹੋ ਰਿਹਾ ਇਹ ਵਾਰਤਾ ਆਪ ਜੀ ਨੇ ਸਰਵਣ ਕਰਨੀ ਹੈ ਅੱਗੇ ਆਓ ਆਪਾਂ ਮਨਚਿਤ ਕਰਕੇ ਇਕਾਗਰ ਹੋਈਏ ਗੁਰੂ ਪਿਆਰ ਜੁੜੀਏ ਰਸਨਾ ਨੂੰ ਪਵਿੱਤਰ ਕਰਨ ਦੇ ਲਈ ਗੁਰੂ ਚਰਨਾਂ ਦਾ ਧਿਆਨ ਤਰਕੇ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ।

0: ਜਿਸ ਵੇਲੇ ਗੁਰੂ ਸਾਹਿਬ ਜੀ ਦੀਆਂ ਫੌਜਾਂ ਨੇ ਉਹਨਾਂ ਤੇ ਹਮਲਾ ਕੀਤਾ ਨਾ, ਕਲਮੋੜ ਦੇ ਜਿਹੜੇ ਲੋਕ ਸੀ, ਦੇਖੋ ਗੁਰੂ ਸਾਹਿਬ ਨੇ ਕਦੀ ਕਿਸੇ ਤੇ ਪਹਿਲਾਂ ਹਮਲਾ ਨਹੀਂ ਕੀਤਾ। ਗੁਰੂ ਸਾਹਿਬ ਜੀ ਤੇ ਮੈਦਾਨੇ ਜੰਗ ਚ ਵੀ ਹੋਣ ਨਾ ਤੇ ਵੈਰੀ ਚੜ ਕੇ ਆ ਜਾਏ, ਉਹਨੂੰ ਕਹਿੰਦੇ ਪਹਿਲਾਂ ਤੂੰ ਹੀ ਵਾਰ ਕਰ ਲੈ। ਸੈਦ ਖਾਂ ਚੜ ਕੇ ਆਇਆ, ਉਹਨੂੰ ਕਹਿੰਦੇ ਵਾਰ ਕਰ ਲੈ, ਇੱਕ ਨੀ ਦੋ ਨੀ ਤਿੰਨ ਵੇਰਾਂ ਕਿਹਾ। ਭੰਗਾਣੀ ਦੇ ਜੰਗ ਅੰਦਰ ਹਰੀਚੰਦ ਰਾਜਾ ਸਤਿਗੁਰੂ ਜੀ ਦੇ ਸਾਹਮਣੇ ਖੜਿਆ, ਸਤਿਗੁਰੂ ਜੀ ਨੇ ਤਿੰਨ ਮੌਕੇ ਦਿੱਤੇ ਵਾਰ ਕਰ ਲੈ। ਗੁਰੂ ਸਾਹਿਬ ਜੀ ਇਸ ਕਰਕੇ ਕਿ ਸੰਗਤਾਂ ਨੂੰ, ਆਮ ਲੋਕਾਂ ਨੂੰ, ਗਰੀਬਾਂ ਨੂੰ ਇਹ ਲੋਕ ਤੰਗ ਕਰਦੇ ਸਨ। ਸਤਿਗੁਰੂ ਜੀ ਨੇ ਇਹਨਾਂ ਨੂੰ ਸਿੱਖਿਆ ਦੇਣ ਦੇ ਲਈ ਹਮਲਾ ਕੀਤਾ। ਜਦੋਂ ਇਸ ਹਮਲਾ ਹੋਇਆ, ਇਹ ਅੱਗੋਂ ਲੜੇ, ਅੱਗੇ ਅੜੇ, ਜੇ ਤੇ ਇਹ ਨਾ ਅੜਦੇ ਤੇ ਫਿਰ ਕੋਈ ਲੜਾਈ ਨਹੀਂ ਸੀ ਹੋਣੀ। ਇਹਨਾਂ ਨੂੰ ਹੰਕਾਰ ਸੀ ਆਪਣੀ ਬਹਾਦਰੀ ਦਾ ਕਿ ਅਸੀਂ ਬੜੇ ਯੋਧੇ ਹਾਂ। ਫਿਰ ਨਗਰ ਦੇ ਵਿੱਚ ਕੱਟਾ ਵੱਢ ਹੋਣੀ ਸ਼ੁਰੂ ਹੋ ਗਈ, ਔਰ ਹੋਇਆ ਕੀ ਹੈ, ਉਹਨਾਂ ਦੇ ਪੈਰ ਨਾ ਅੜੇ, ਅੱਗੇ ਡਰਦੇ ਹੋਏ ਫਿਰ ਲੁਕਣੇ ਸ਼ੁਰੂ ਹੋ ਗਏ।
1: ਕੇਤਿਕ ਸਮੂਹ ਹੋਏ ਮਰੇ ਰਣ, ਕੇਤਿਕ ਕਾਤੁਰ ਹੋਏ ਭਲਾਏ।
0: ਕਈ ਤਾਂ ਸਾਹਮਣੇ ਹੋ ਕੇ ਲੜੇ ਤੇ ਜਿਹੜੇ ਲੜੇ ਉਹ ਮਾਰੇ ਗਏ, ਤੇ ਕਈ ਡਰਦੇ ਹੋਏ ਲੁਕਣੇ ਸ਼ੁਰੂ ਹੋ ਗਏ ਹਨ।
1: ਮਾਰ ਪਰੀ ਦੁਰਜਾਨ ਕੇ ਉਪਰ, ਘਾਇਲ ਹੋਵੇ ਤਰ ਪੈ ਤਰਫਾਏ।
0: ਦੁਰਜਾਨ ਦਾ ਅਰਥ ਹੁੰਦਾ ਕਿ ਮਾੜੇ ਲੋਕ, ਦੁਰਜਨ ਤੋਂ ਦੁਰਜਾਨ ਲਫ਼ਜ਼ ਬਣਿਆ। ਇਹ ਜਿਹੜੇ ਨਿਕੰਮੇ ਲੋਕ, ਦੇਖੋ ਕਿਸੇ ਰਾਹ ਜਾਂਦੇ ਨੂੰ ਲੁੱਟਣਾ ਕੋਈ ਸਿਆਣਪ ਹੈ? ਕੋਈ ਕੋਈ ਰਾਹਗੀਰ ਜਾ ਰਿਹਾ, ਗਰੀਬ ਜਾ ਰਿਹਾ, ਕੋਈ ਵੀ ਹੋਏ, ਕੋਈ ਗੈਰ ਇਲਾਕੇ ਦਾ ਹੋਏ, ਉਹਨੂੰ ਲੁੱਟ ਲੈਣਾ, ਇਹ ਤਾਂ ਕੋਈ ਸਿਆਣਪ ਨਹੀਂ, ਇਹ ਕੋਈ ਮਨੁੱਖਤਾ ਨਹੀਂ ਹੈ, ਇਨਸਾਨੀਅਤ ਨਹੀਂ ਹੈ। ਪਰ ਲੋਕ ਇਹਨੂੰ ਵੀ ਧਰਮ ਸਮਝਦੇ ਨੇ। ਭਾਈ ਸਾਹਿਬ ਜੀ ਕਹਿੰਦੇ ਆ ਜਿਹੜੇ ਦੁਰਜਨ ਸਨ ਨਾ, ਜਦੋਂ ਇਹਨਾਂ ਦੇ ਉੱਪਰ ਮਾਰ ਪਈ ਤੇ ਬਹੁਤ ਸਾਰੇ ਜਿਹੜੇ ਨੇ ਧਰਤੀ ਤੇ ਮਰ ਗਏ, ਕਈ ਜ਼ਖਮੀ ਹੋ ਕੇ ਤੜਫ ਰਹੇ ਹਨ।
1: ਕੋ ਕਰ ਜੋਰ ਨਿਹੋਰਤ ਹੈ, ਮੁਖ ਮੋਰਤ ਹੈ ਨਾ ਕਣੇ ਰਿਪਕਾਏ।
0: ਕਈ ਉਸ ਵੇਲੇ ਹੱਥ ਜੋੜ ਕੇ ਮਾਫੀਆਂ ਵੀ ਮੰਗ ਰਹੇ ਨੇ, ਜਿਨ੍ਹਾਂ ਨੇ ਦੇਖਿਆ ਕਿ ਹੁਣ ਸਾਡੀ ਕੋ ਵਾਹ ਪੇਸ਼ ਨਹੀਂ ਜਾਣੀ, ਮੁਖ ਮੋਰਤ ਹੈ ਨਾ ਘਲੇ ਰਿਪਕਾਏ। ਉਸ ਵੇਲੇ ਕਈ ਜਿਹੜੇ ਮੂੰਹ ਮੋੜ ਕੇ ਭੱਜਣੇ ਸ਼ੁਰੂ ਹੋ ਗਏ, ਬੜੇ ਸਾਰੇ ਜ਼ਖਮੀ ਹੋ ਗਏ, ਧਰਤੀ ਤੇ ਡਿੱਗ ਪਏ।
1: ਕੇਤਿਕ ਮਾਰ ਤੁਫੰਗਣ ਅੰਗਣ, ਰੰਗ ਸੁਰੰਗ ਕਰੇ ਤਤਕਾਲਾ।
0: ਕਈਆਂ ਦੇ ਗੋਲੀਆਂ ਲੱਗੀਆਂ ਔਰ ਲਹੂ ਦੇ ਨਾਲ ਉਹ ਰੰਗੇ ਗਏ ਉਸ ਵੇਲੇ।
1: ਕੇਤਿਕ ਕੇਤਨ ਮਾਰ ਕਿਰਪਾਨਣ, ਗੇਰ ਲੀਏ ਕਰਕਾਵ ਕਰਾਲਾ।
0: ਕਈ ਕਿਰਪਾਨਾਂ ਦੇ ਨਾਲ ਵੱਡੇ ਟੁਕੇ ਗਏ, ਬਰਸ਼ੀਆਂ ਦੇ ਨਾਲ ਵਿੰਨੇ ਗਏ ਤੇ ਧਰਤੀ ਤੇ ਡਿੱਗ ਪਏ।
1: ਕਾਮ ਉਤੰਗਣ ਕੋ ਤਜ ਕੈ, ਭਜ ਕੈ ਸਭ ਕੋਟ ਕੋ ਓਟ ਸੰਭਾਲਾ।
0: ਜਿਹੜੇ ਵੱਡੇ ਵੱਡੇ ਉਹਨਾਂ ਨੇ ਘਰ ਬਣਾਏ, ਉਤੰਗ ਦਾ ਅਰਥ ਹੁੰਦਾ ਉੱਚਾ, ਵੱਡੇ ਵੱਡੇ ਜਿਹੜੇ ਘਰ ਬਣਾਏ ਹੋਏ ਸਨ ਉਹਨਾਂ ਨੂੰ ਛੱਡ ਕੇ ਨਾ, ਉਹਨਾਂ ਨੇ ਆਪਣੇ ਨਗਰ ਚ ਇੱਕ ਗੜੀ ਕਿਲਾ ਛੋਟਾ ਜਿਹਾ ਬਣਾਇਆ ਹੋਇਆ ਸੀ, ਗੜੀ ਬਣਾਈ ਸੀ, ਉਹਦੇ ਵਿੱਚ ਜਾ ਵੜੇ ਹਨ।
1: ਬਾਹਰ ਜੇਤਿਕ ਜਹਰ ਥੇ ਸਭ, ਮਾਰ ਲੀਏ ਬੜ ਆਹਰ ਨਾਲਾ।
0: ਜਿਹੜੇ ਬਾਹਰ ਅੜੇ ਸਤਿਗੁਰੂ ਜੀ ਦੇ ਸਿੰਘਾਂ ਦੇ ਨਾਲ, ਉਹ ਤਾਂ ਤਕਰੀਬਨ ਮਾਰੇ ਗਏ, ਕੋਈ ਜ਼ਖਮੀ ਹੋ ਕੇ ਡਿੱਗ ਪਏ, ਕੋਈ ਭੱਜ ਗਏ, ਤੇ ਬਹੁਤ ਸਾਰੇ ਉਸ ਕਿਲੇ ਦੇ ਅੰਦਰ ਲੁਕ ਗਏ।
1: ਲੂਟ ਲੀਏ ਅਰ ਕੂਟ ਦੀਏ, ਅਰ ਫੂਟ ਗਏ ਸਿਰ ਛੂਟਸ ਪੁਰਾਣਾ।
0: ਜੋ ਸਿੱਖ ਸੰਗਤਾਂ ਦਾ ਸਮਾਨ ਉਹਨਾਂ ਨੇ ਲੁੱਟਿਆ ਸੀ ਨਾ, ਇੱਕ ਤਾਂ ਉਹ ਬਰਾਮਦ ਕੀਤਾ, ਇਹਨਾਂ ਨੂੰ ਕੁੱਟਿਆ ਵੀ, ਤੇ ਉਸ ਵੇਲੇ ਇਹ ਜਿਹੜੇ ਸਨ ਬਹੁਤੇ ਜਿਹੜੇ ਨੇ ਉਹਨਾਂ ਦੇ ਪ੍ਰਾਣ ਖਤਮ ਹੋ ਗਏ, ਜਿਹੜੇ ਧਰਤੀ ਤੇ ਡਿੱਗੇ ਸਨ।
1: ਗ੍ਰਾਮ ਕੇ ਧਾਰਨ ਸਿੰਘ ਬਰੇ, ਤਿੰਨ ਤ੍ਰਿਅਣ ਕੇ ਕਰ ਤ੍ਰਾਸ ਮੁਹਾਨਾ।
0: ਉਸ ਵੇਲੇ ਸਿੰਘ ਜਦੋਂ ਪਿੰਡ ਚ ਵੜ ਗਏ, ਉਹ ਬੀਬੀਆਂ ਇਸਤਰੀਆਂ ਜਿਹੜੀਆਂ ਉਹ ਡਰ ਗਈਆਂ।
1: ਬਾਹਰ ਦੂਰ ਨਿਕਾਰ ਦਈ ਸਿਰ, ਪੀਟਤ ਹੈ ਕਿਸ ਜਾਏ ਸਥਾਨਾ।
0: ਸਿੰਘਾਂ ਨੇ ਉਹਨਾਂ ਨੂੰ ਕਿਹਾ ਤੇ ਕੁਝ ਨਹੀਂ, ਪਰ ਕਿਉਂਕਿ ਉਹਨਾਂ ਦੇ ਹੁਣ ਪਿੰਡ ਤੇ ਹਮਲਾ ਹੋਇਆ, ਉਹਨਾਂ ਦੇ ਕਿਸੇ ਦੇ ਭਰਾ, ਕਿਸੇ ਦੇ ਪਤੀ, ਕਿਸੇ ਦੇ ਪਿਓ, ਕਿਸੇ ਦੇ ਬੱਚੇ ਮਾਰੇ ਗਏ ਨੇ, ਉਹਨਾਂ ਨੇ ਬਾਹਰ ਨਿਕਲ ਕੇ ਰੋਣਾ ਪਿੱਟਣਾ ਸ਼ੁਰੂ ਕਰ ਦਿੱਤਾ ਹੈ।
1: ਦਿਓਸ ਬਿਤਿਓ ਦਿਨ ਨਾਥ, ਅਥਿਓ ਤਮ ਪੁੰਜ ਪਇਓ ਪੈ ਦਾਇਕ ਨਾਨਾ।
0: ਇਸ ਤਰੀਕੇ ਨਾਲ ਦਿਨ ਬਤੀਤ ਹੋ ਗਿਆ, ਸਾਰੇ ਪਾਸੇ ਹਨੇਰਾ ਹੋ ਗਿਆ, ਰਾਤ ਹੋਣੀ ਸ਼ੁਰੂ ਹੋ ਗਈ ਹੈ।
1: ਘੋਰ ਅਲੂਕ ਸੋ ਬੋਲ ਉੱਠੇ ਗਨ, ਜੰਬਕ ਆਣ ਪੁਕਾਰ ਕਰੀ।
0: ਜਦੋਂ ਵੀ ਕਿਤੇ ਮੈਦਾਨੀ ਜੰਗ ਹੁੰਦਾ, ਧਰਤੀ ਤੇ ਜ਼ਖਮੀ ਲੋਕ ਡਿੱਗਦੇ ਨੇ, ਉੱਥੇ ਫਿਰ ਡਰਾਉਣੀਆਂ ਚੀਜ਼ਾਂ ਗਿੱਦੜ ਆਉਣੇ ਸ਼ੁਰੂ ਹੋ ਜਾਂਦੇ ਨੇ, ਗਿਰਜਾ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਮੁਰਦਿਆਂ ਦਾ ਮਾਸ ਖਾਣ ਦੇ ਲਈ। ਇਸ ਕਰਕੇ ਇਹੋ ਜਿਹੇ ਉੱਲੂ ਬੋਲਣੇ ਸ਼ੁਰੂ ਹੋ ਗਏ, ਗਿੱਦੜ ਬੋਲਣੇ ਸ਼ੁਰੂ ਹੋ ਗਏ ਰਾਤ ਦੇ ਹਨੇਰੇ ਵਿੱਚ।
1: ਕੂਕਰ ਕੂਕਤ ਮਾਸ ਕਾਵਤ, ਰੋਰ ਪਰਿਓ ਬਹੁਤਾਹੇ ਕਰੀ।
0: ਕੁੱਤਿਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ, ਭੌਂਕਦੀਆਂ ਦੀਆਂ, ਔਰ ਜਿਹੜੇ ਮਰੇ ਹੋਏ ਬੰਦੇ ਨੇ ਉਹਨਾਂ ਦੇ ਮਾਸ ਨੂੰ ਖਿੱਚ ਖਿੱਚ ਕੇ ਕੁੱਤੇ ਲਿਜਾ ਰਹੇ ਹਨ।
1: ਤੁਰਗ ਮਵਾਸ ਗਵਾਰਨ ਕੀਨ, ਤੁਰੰਗਣ ਕੀ ਤਿਨ ਮਾਰ ਤਰੀ।
0: ਉਸ ਵੇਲੇ ਉਹ ਜਿਹੜੇ ਸਨ ਪਿੰਡ ਦੇ ਲੋਕ, ਉਹ ਕਿਲੇ ਵਿੱਚ ਜਾ ਕੇ ਆਕੀ ਹੋ ਕੇ ਬੈਠ ਗਏ। ਉੱਥੇ ਬੈਠ ਕੇ ਉਹਨਾਂ ਨੇ ਉੱਥੋਂ ਬੰਦੂਕਾਂ ਚਲਾਉਣੀਆਂ, ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
1: ਸਿੰਘ ਬਰੇ ਵਿੱਚ ਤਾਮਣ ਕੇ ਚੈ ਨੇਰ ਕਰਿਓ ਹੱਥ ਲੇ ਅਰੀ।
0: ਸਿੰਘਾਂ ਨੇ ਸਾਰੇ ਘਰ ਘੁਰ ਫੋਲੇ, ਉੱਥੇ ਕੋਈ ਬੰਦਾ ਨਹੀਂ ਲੱਭਿਆ, ਜਿਹੜਾ ਲੱਭਿਆ ਉਹਨੂੰ ਬਾਹਰ ਕੱਢ ਦਿੱਤਾ, ਤੇ ਜਿਹੜੇ ਬਚੇ ਉਹ ਕਿਲੇ ਵਿਚ ਜਾ ਵੜੇ ਨੇ ਤੇ ਸਿੰਘ ਆਸੇ ਪਾਸੇ ਘੇਰਾ ਪਾ ਕੇ ਬੈਠ ਗਏ।
1: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਥਿਰੇ ਜਹਿ ਸਿੰਘ ਗਏ ਕਰ ਜੋਰ ਬਖਾਨੇ।
0: ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿੱਥੇ ਖੜੇ ਸਨ, ਦੇਖ ਰਹੇ ਸਨ ਸਭ ਕੁਝ, ਕੁਝ ਸਿੰਘ ਸਤਿਗੁਰੂ ਜੀ ਦੇ ਕੋਲ ਗਏ ਤੇ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ।
1: ਆਇਸ ਆਪ ਉਚਰ ਹੋ ਸ੍ਰੀ ਪ੍ਰਭ ਹੇਲ ਕੋ ਕਾਲ ਬੈਰੀ ਪਹਾਨੇ।
0: ਸਤਿਗੁਰੂ ਜੀ ਜੇ ਆਗਿਆ ਦਿਓ ਨਾ ਤੇ ਅਸੀਂ ਕਿਲੇ ਦੇ ਅੰਦਰ ਵੜ ਜਾਈਏ, ਇਨ੍ਹਾਂ ਵੈਰੀਆਂ ਨੂੰ ਬਾਹਰ ਕੱਢ ਦਈਏ ਕਿਲੇ ਅੰਦਰ ਜਾ ਕੇ।
1: ਕੋਟ ਮੈਂ ਕੂਦ ਕਰੇ ਕਟੀਆ ਨੇ ਛੋਰੇ ਗੇ ਇੱਕ ਪੀਜੁਤ ਪ੍ਰਾਣ ਹੈ।
0: ਮਹਾਰਾਜ ਜੀ ਹੱਲਾ ਕਰਕੇ ਅਸੀਂ ਇਸ ਕਿਲੇ ਦੇ ਅੰਦਰ ਵੜ ਜਾਂਦੇ ਹਾਂ ਛਾਲਾਂ ਮਾਰ ਕੇ, ਇਹਨਾਂ ਨੂੰ ਬਾਹਰ ਕੱਢ ਲਿਆਉਂਦੇ ਹਾਂ, ਇਹ ਕਿਹੜਾ ਔਖਾ ਕੰਮ ਹੈ।
1: ਸਿੰਘ ਰਹੇ ਰੁਪ ਟੁੱਕ ਚਲੇ ਟਿਗ ਆਪ ਕੇ ਬਾਕ ਕੀ ਦੇਰ ਪਛਾਣੇ।
0: ਦੇਖੋ ਸਾਡੇ ਸਿੰਘ ਜਿਹੜੇ ਨੇ ਉਹ ਕਿਲੇ ਦੇ ਨੇੜੇ ਜਾ ਟੁੱਕੇ ਨੇ, ਉਹ ਅੰਦਰ ਵੜਨ ਦੇ ਲਈ ਤਿਆਰ ਨੇ, ਸਿਰਫ ਤੁਹਾਡੀ ਇਜਾਜ਼ਤ ਦੀ ਲੋੜ ਹੈ, ਤੁਹਾਡੀ ਆਗਿਆ ਦੀ ਲੋੜ ਹੈ ਜੀ।
1: ਸ੍ਰੀ ਪ੍ਰਭ ਧੀਰਜ ਦੀਨ ਪ੍ਰਬੀਨ ਕਰੇ ਰਿਪ ਦੀਨ ਬਰੇ ਗੜਜਾਗੀ।
0: ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਧੀਰਜ ਦਿੱਤਾ, ਕਾਹਲੀ ਨਾ ਕਰੋ, ਚੁੱਪ ਕਰਕੇ ਬਾਹਰ ਬੈਠ ਜਾਓ, ਕਿਲੇ ਚ ਬੈਠੇ ਉਹਨਾਂ ਨੂੰ ਬੈਠੇ ਰਹਿਣ ਦੋ ਉੱਥੇ ਤੁਸੀਂ।
1: ਰਾਤ ਮੈਂ ਕੋਪ ਨਾ ਬਾਦ ਕਰੋ ਥਿਰਤਾ ਗੇ ਬੈਠ ਰਹੇ ਹੋ ਸਮੁਦਾਈ।
0: ਸਤਿਗੁਰੂ ਜੀ ਕਹਿਣਗੇ ਰਾਤ ਨੂੰ ਹਮਲਾ ਨਹੀਂ ਕਰਨਾ ਪਈ, ਇੰਨੇ ਗੁੱਸੇ ਚ ਆਉਣ ਦੀ ਲੋੜ ਨਹੀਂ ਹੈ, ਤੁਸੀਂ ਬਾਹਰ ਹੀ ਘੇਰਾ ਪਾ ਕੇ ਬੈਠੇ ਰਹੋ, ਉਹਨਾਂ ਨੂੰ ਅੰਦਰ ਬੈਠੇ ਰਹਿਣ ਦੋ।
1: ਓਤ ਪ੍ਰਭਾਤ ਫਤਿਹ ਕਰਿਓ ਸਭ ਹੂੰ ਦੇਹੋ ਨਾਸ ਨਾ ਜਾਏ ਭਲਾਈ।
0: ਸਵੇਰ ਤੱਕ ਬੈਠੇ ਰਹੋ, ਜੇ ਬਾਹਰ ਆ ਗਏ ਠੀਕ ਹੈ, ਤੇ ਸਵੇਰੇ ਹਮਲਾ ਕਰਕੇ ਇਹਨੂੰ ਫਤਿਹ ਕਰ ਲਿਓ, ਫਿਰ ਆਪਾਂ ਇੱਥੋਂ ਚਲੇ ਜਾਵਾਂਗੇ।
1: ਮੂਡਣ ਸੰਗਤ ਛੀਨ ਲਈ ਤਿਸਕੋ ਪਲਟਾ ਹਮਲੇ ਅਬ ਪਾਈ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਭ ਤੋਂ ਵੱਡੀ ਨਾਰਾਜ਼ਗੀ ਇਹ ਸੀ ਕਿ ਇਹਨਾਂ ਸਿੱਖ ਸੰਗਤਾਂ ਨੂੰ ਤੰਗ ਕੀਤਾ, ਬੀਬੀਆਂ ਤੇ ਹਮਲਾ ਕੀਤਾ, ਬੀਬੀਆਂ ਦੀ ਬੇਪਤੀ ਕੀਤੀ, ਉਹਨਾਂ ਨੂੰ ਮਾਰਿਆ ਕੁੱਟਿਆ ਵੀ, ਇਹ ਕੋਈ ਛੋਟਾ ਜਿਹਾ ਅਪਰਾਧ ਨਹੀਂ ਹੈ। ਸੰਗਤ ਗੁਰੂ ਦਾ ਰੂਪ ਹੁੰਦੀ ਹੈ, ਜਿਹੜਾ ਸੰਗਤ ਦੀ ਬੇਅਦਬੀ ਕਰੇ ਜਾਂ ਸੰਗਤ ਦੀ ਨਾਰਾਜ਼ਗੀ ਲਏ ਉਹ ਤੇ ਗੁਰੂ ਤੇ ਕਦੀ ਪ੍ਰਸੰਨ ਨਹੀਂ ਹੋ ਸਕਦਾ ਨਾ। ਗੁਰੂ ਸਾਹਿਬ ਜੀ ਨੇ ਕਿਹਾ ਸੀ ਜਿਹਦੇ ਤੇ ਸੰਗਤ ਪ੍ਰਸੰਨ ਉਹਦੇ ਤੇ ਗੁਰੂ ਪ੍ਰਸੰਨ, ਜਿਹਦੇ ਤੇ ਗੁਰੂ ਪ੍ਰਸੰਨ ਉਹਦੇ ਤੇ ਪ੍ਰਭੂ ਪ੍ਰਸੰਨ। ਮਤਾਂ ਕੋਈ ਆਪਣੀ ਜ਼ੋਰ ਜ਼ੁਲਮ ਦੇ ਹੰਕਾਰ ਚ, ਰੁਤਬੇ ਦੇ ਹੰਕਾਰ ਚ ਸੰਗਤਾਂ ਨੂੰ ਬੇਅਦਬੀ ਦੀਆਂ ਗੱਲਾਂ ਕਰੇ ਜਾਂ ਹੰਕਾਰ ਦੀਆਂ ਗੱਲਾਂ ਕਰੇ, ਉਹ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੈ, ਗੁਰੂ ਉਹਦੇ ਨਾਲ ਕਦੀ ਖੁਸ਼ ਨਹੀਂ ਹੋ ਸਕਦਾ। ਔਰ ਸਤਿਗੁਰੂ ਜੀ ਨੇ ਕਦੀ ਹਮਲਾ ਨਹੀਂ ਸੀ ਕਰਨਾ, ਨਾ ਕਦੀ ਕਿਸੇ ਤੇ ਕੀਤਾ ਪਹਿਲਾਂ, ਪਰ ਇੱਥੇ ਕਰਨ ਦਾ ਕਾਰਨ ਕਿ ਇਹਨਾਂ ਨੇ ਦੇਖੋ ਬਜ਼ੁਰਗ ਮਾਤਾਵਾਂ ਸਨ, ਧੀਆਂ ਸਨ, ਬਜ਼ੁਰਗ ਸਨ, ਉਹਨਾਂ ਨੂੰ ਇਹਨਾਂ ਨੇ ਕੁੱਟਿਆ ਵੀ, ਉਹਨਾਂ ਨੂੰ ਇਹਨਾਂ ਨੇ ਲੁੱਟਿਆ ਵੀ, ਔਰ ਸੰਗਤਾਂ ਦੀ ਬੇਪਤੀ ਕੀਤੀ, ਤੇ ਸਤਿਗੁਰੂ ਜੀ ਨੂੰ ਗੁੱਸਾ ਤੇ ਆਉਣਾ ਹੀ ਸੀ ਨਾ ਬਈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਰਾਤ ਉਡੀਕ ਲਓ, ਜੇ ਤੇ ਸਵੇਰ ਤੱਕ ਬਾਹਰ ਆ ਜਾਂਦੇ ਨੇ ਠੀਕ ਹੈ, ਨਹੀਂ ਤੇ ਦਿਨ ਚੜ੍ਹਦੇ ਹੀ ਇਹਨਾਂ ਨੂੰ ਹਮਲਾ ਕਰਕੇ ਖਤਮ ਕਰ ਦਿਓ, ਭਜਾ ਦਿਓ ਜਾਂ ਇੱਥੋਂ।
1: ਆਲਮ ਸਿੰਘ ਉਦੇ ਸਿੰਘ ਆਦਿਕ ਫੇਰ ਕਹਿਓ ਪ੍ਰਭ ਸੋ ਕਰ ਜੋਰੇ।
0: ਸਿੰਘ ਬੜੇ ਜੋਸ਼ ਵਿਚ ਨੇ, ਭਾਈ ਆਲਮ ਸਿੰਘ ਜੀ, ਭਾਈ ਉਦੇ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਸਾਨੂੰ ਆਗਿਆ ਦੇ ਦਿਓ, ਅਸੀਂ ਰਾਤੋ ਰਾਤ ਹੀ ਮੋਰਚਾ ਜਿੱਤ ਲੈਣੇ, ਕਿਹੜਾ ਔਖਾ ਕੰਮ ਹੈ।
1: ਰਾਤ ਹੀ ਮੈਂ ਰਿਪ ਘਾਤਣ ਦੇਹੋ ਨਿਪਾਤ ਕਰੈ ਛਿਣ ਮੈਂ ਸਭ ਟੋਰੇ।
0: ਮਹਾਰਾਜ ਜੀ ਹੁਣੇ ਆਗਿਆ ਦੇ ਦਿਓ, ਅਸੀਂ ਤੇ ਹੁਣੇ ਇਹਨਾਂ ਨੂੰ ਖਤਮ ਕਰ ਦੇਣਾ, ਹੁਣੇ ਇਹਨਾਂ ਨੂੰ ਛੱਡਾਂਗੇ, ਐਵੇਂ ਸਵੇਰ ਤੱਕ ਉਡੀਕਦੇ ਰਹਾਂਗੇ।
1: ਭਾਜ ਨਾ ਜਾਏ ਕੇ ਆਏ ਸਹਾਇਕ ਕੋ ਕਰ ਘਾਤ ਨਾ ਜਾਵੇ ਛੋਰੇ।
0: ਰਾਤ ਨੂੰ ਇਹ ਭੱਜ ਨਾ ਜਾਣ ਜਾਂ ਕੋਈ ਹੋਰ ਇਹਨਾਂ ਦੀ ਮਦਦ ਲਈ ਨਾ ਆ ਪਹੁੰਚੇ, ਵੱਡੀ ਇੱਥੇ ਲੜਾਈ ਸ਼ੁਰੂ ਹੋ ਜਾਏ, ਇਸ ਕਰਕੇ ਇਹਨਾਂ ਨੂੰ ਇੱਥੇ ਹੀ ਖਤਮ ਕਰ ਦਈਏ, ਇਸ ਲੜਾਈ ਨੂੰ ਮੁਕਾ ਦਈਏ।
1: ਵੈ ਅਧਿਆਦਿਕ ਬਿਗਨ ਕਨੇ ਅਬ ਹੇਲ ਕੋ ਘਾਲਣ ਦਿਓ ਸੋ ਜੋਰੇ।
0: ਸਵੇਰ ਹੋਣ ਤੱਕ ਹੋਰ ਵਿਘਨ ਵੀ ਖੜੇ ਹੋ ਸਕਦੇ ਨੇ, ਲੜਾਈ ਵੱਧ ਸਕਦੀ ਹੈ, ਇਸ ਕਰਕੇ ਹੁਣੇ ਇਹਨੂੰ ਖਤਮ ਕਰ ਦਈਏ ਤੇ ਆਪਾਂ ਵਾਪਸ ਜਾਈਏ।
1: ਸ੍ਰੀ ਕਲਗੀਧਰ ਸਿੰਘਣ ਕੋ ਕਹਿਤੀ ਰਜ ਨਾਹੇ ਕਰੋ ਸਹਿ ਸਾਈ।
0: ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫਿਰ ਕਹਿਣਗੇ ਵੀ ਧੀਰਜ ਕਰੋ, ਕਾਹਲੀ ਨਹੀਂ ਕਰਨੀ ਆਪਾਂ, ਕੋਈ ਗੱਲ ਨਹੀਂ, ਰਾਤ ਤੁਸੀਂ ਉਡੀਕੋ, ਸਵੇਰੇ ਇਨ੍ਹਾਂ ਨਾਲ ਨਜਿੱਠ ਲਵਾਂਗੇ ਆਪਾਂ।
1: ਚਾਰਹੋ ਓਰਨ ਕੇਰਨ ਘੇਰ ਸੰਜੋਰ ਹੈ ਰਾਖੋ ਕੀ ਤਕਰਾਈ।
0: ਜਿਹੜੀ ਗੱਲ ਹੈ ਨਾ ਇਹਨਾਂ ਦੇ ਭੱਜਣ ਦੀ, ਚਾਰ ਸਵੇਰੇ ਬੈਠ ਜਾਓ ਤੁਸੀਂ, ਰਾਤ ਨੂੰ ਪਹਿਰਾ ਜੋ ਕਿੱਧਰ ਭੱਜ ਜਾਣਗੇ ਇਹ।
1: ਕਾਲ ਪੁਜਿਓ ਇਨ ਜਾਤ ਨਹੀਂ ਕਿਤ ਕੋ ਇੱਕ ਘਾਤ ਸੋ ਹਾਥ ਨਾ ਆਈ।
0: ਇਹਨਾਂ ਦਾ ਹੁਣ ਸਮਾਂ ਆ ਗਿਆ, ਕਾਲ ਆ ਗਿਆ ਇਹਨਾਂ ਦਾ, ਇਹ ਕਿਤੇ ਨਹੀਂ ਜਾ ਸਕਦੇ। ਇਸ ਕਰਕੇ ਤੁਸੀਂ ਆਰਾਮ ਦੇ ਨਾਲ ਆਸੇ ਪਾਸੇ ਬੈਠੇ ਰਹੋ, ਸਵੇਰੇ ਇਨ ਆਨੰਦ ਜਿੱਠਿਆ ਜਾਏਗਾ।
1: ਓਤ ਪ੍ਰਭਾਤ ਕਰੋ ਸਭ ਘਾਤ ਰਹੋ ਸਵਧਾਨ ਇਹੀ ਪਹਿਲਾਈ।
0: ਇਸ ਕਰਕੇ ਜਦੋਂ ਸਵੇਰ ਹੋਏਗੀ ਨਾ ਉਦੋਂ ਤੁਸੀਂ ਇਹਨਾਂ ਤੇ ਹਮਲਾ ਕਰਨਾ, ਤੇ ਸਵੇਰੇ ਇਨ੍ਹਾਂ ਦੇ ਨਾਲ ਤੁਸੀਂ ਜੋ ਕਰਨਾ ਕਰ ਲੈਣਾ, ਇਨ੍ਹਾਂ ਦੀ ਭਲਿਆਈ ਨਹੀਂ ਹੋਏਗੀ। ਹੁਣ
1: ਆਇਸ ਮਾਨ ਸੁਜਾਨ ਗੁਰੂ ਪਟ ਗ੍ਰਾਮ ਕੇ ਧਾਮ ਆਰਾਮ ਕਰਿਓ।
0: ਸਤਿਗੁਰੂ ਜੀ ਦੇ ਯੋਧਿਆਂ ਨੇ ਗੁਰੂ ਕੇ ਬਚਨ ਮੰਨੇ ਤੇ ਰਾਤ ਨੂੰ ਉਨ੍ਹਾਂ ਨੇ ਉੱਥੇ ਵਿਸਰਾਮ ਕੀਤਾ ਹੈ, ਉੱਥੇ ਠਹਿਰੇ ਹਨ।
1: ਚਾਰ ਹੂੰ ਓਰਨ ਘੇਰ ਰੱਖਿਓ ਗੜ ਤੀਰ ਤੁਫੰਗਣ ਹਾਥ ਤਰਿਓ।
0: ਚਾਰ ਸਵੇਰੇ ਪੈਰਾ ਵੀ ਲਗਾ ਦਿੱਤਾ, ਕੁਝ ਸਿੰਘ ਜਿਹੜੇ ਸਨ ਉਹ ਆਰਾਮ ਕਰਨ ਲੱਗ ਪਏ। ਐਨ ਤਿਆਰ ਬਰ ਤਿਆਰ ਹੱਥ ਚ ਬੰਦੂਕਾਂ ਜਾਂ ਜੋ ਵੀ ਹਥਿਆਰ ਸਨ ਉਹ ਲੈ ਕੇ ਪਹਿਰੇਦਾਰ ਖੜੇ ਹਨ।
1: ਮੰਤਰ ਤੇ ਗੁਲਕਾਗਨ ਮਾਰਤ ਜਾਤ ਹੈ ਬਾਦ ਨਾ ਕੋਈ ਮਰਿਓ।
0: ਜਿਹੜੇ ਅੰਦਰ ਘਿਰੇ ਨੇ ਅੰਦਰੋਂ ਗੋਲੀਆਂ ਚਲਾ ਰਹੇ ਨੇ ਬਾਹਰਲਿਆਂ ਦੇ ਉੱਪਰ, ਪਰ ਉਹਨਾਂ ਦੀਆਂ ਗੋਲੀਆਂ ਕਿਤੇ ਵੀ ਕਿਸੇ ਦੇ ਲੱਗੀਆਂ ਨਾ, ਬਿਰਥਾ ਚਲੀਆਂ ਗਈਆਂ।
1: ਰਾਖਤ ਦੇ ਕਰ ਆਪ ਪ੍ਰਭੂ ਬਿਨ ਕਾਵ ਸਵੈ ਦਲ ਪੁੰਜ ਥਰਿਓ।
0: ਸਤਿਗੁਰੂ ਆਪ ਹੀ ਆਪਣੇ ਸਿੱਖਾਂ ਦੇ ਰਖਵਾਲੇ ਨੇ ਭਾਈ, ਬਾਹਰਲਿਆਂ ਦਾ ਕੋਈ ਨੁਕਸਾਨ ਨਹੀਂ ਹੋਇਆ, ਭਾਵੇਂ ਅੰਦਰੋਂ ਗੋਲੀਆਂ ਲਗਾਤਾਰ ਚੱਲਦੀਆਂ ਰਹੀਆਂ ਹਨ।
1: ਕੰਟਕ ਸੰਕਟ ਪਾਏ ਕਨੋ ਗੜ ਬੀਚ ਘਿਰੇ ਡਰ ਪਾਵਤ ਹੈ।
0: ਇਸ ਕਰਕੇ ਜਿਹੜੇ ਹੁਣ ਅੰਦਰ ਘਿਰੇ ਹੋਏ ਨੇ ਗੋਲੀਆਂ ਤੇ ਚਲਾ ਰਹੇ ਨੇ, ਦੂਜੀ ਗੱਲ ਅੰਦਰੋਂ ਡਰੇ ਹੋਏ ਵੀ ਨੇ ਵੀ ਹੁਣ ਘਿਰੇ ਗਏ ਆ, ਬਾਹਰ ਕਿੱਧਰ ਜਾਵਾਂਗੇ।
1: ਜੀਵਨ ਕੀ ਨੇ ਆਸ ਤਰੇ ਲੁੱਟ ਤਾਮ ਗਏ ਪਛਤਾਵਤ ਹੈ।
0: ਉਹਨਾਂ ਨੂੰ ਪਤਾ ਕਿ ਹੁਣ ਅਸੀਂ ਜਿਉਂਦੇ ਨਹੀਂ ਬਚ ਸਕਦੇ, ਸਾਡੇ ਘਰ ਲੁੱਟੇ ਗਏ ਨੇ, ਹੁਣ ਝੂਰ ਵੀ ਰਹੇ ਹਨ ਅੰਦਰ ਬੈਠੇ।
1: ਕੀਨ ਕੁਕਾਜ ਮਹਾਗੁਰ ਕਹੋ ਤਿਸ ਕੋ ਫਲ ਸੋ ਦਿਖਰਾਵਤ ਹੈ।
0: ਕਹਿੰਦੇ ਅਸੀਂ ਬਹੁਤ ਖੋਟਾ ਕੰਮ ਕੀਤਾ, ਜਿਹੜਾ ਗੁਰੂ ਕੀਆਂ ਸੰਗਤਾਂ ਨੂੰ ਅਸੀਂ ਤੰਗ ਕੀਤਾ, ਉਹਨਾਂ ਤੇ ਹਮਲਾ ਕੀਤਾ, ਇਸ ਕਰਕੇ ਸਤਿਗੁਰੂ ਜੀ ਸਾਨੂੰ ਹੁਣ ਬਖਸ਼ਣਗੇ ਨਹੀਂ, ਛੱਡਣਗੇ ਨਹੀਂ।
1: ਤੀਰ ਚਲਾਵਤ ਬਾਦ ਸੋ ਜਾਵਤ ਤਯੋਂ ਗੁਲਕਾ ਬਰਖਾਵਤ ਹੈ।
0: ਅੰਦਰ ਬੈਠੇ ਹੋ ਆਪਣੇ ਬਚਾ ਲਈ ਕੇ, ਸ਼ਾਇਦ ਬਾਹਰ ਜਿਹੜੇ ਬੈਠੇ ਨੇ ਥੋੜੇ ਜੇ ਹੋਣਗੇ, ਤੀਰ ਗੋਲੀਆਂ ਚਲਾਈ ਜਾਂਦੇ ਨੇ, ਪਰ ਉਹਨਾਂ ਦੇ ਤੀਰ ਗੋਲੀਆਂ ਬਿਰਥਾ ਜਾ ਰਹੇ ਨੇ। ਦੇਖੋ ਸਤਿਗੁਰੂ ਜੀ ਦੀ ਇੱਕ ਇਹ ਵੀ ਨੀਤੀ ਹੈ ਕਿ ਸਾਰੀ ਰਾਤ ਗੋਲੀਆਂ ਚਲਾਈ ਜਾਣੇ, ਇਹਨਾਂ ਦੇ ਸਲਾਪੇ ਮੁੱਕ ਜਾਣੇ, ਲੜਾਈ ਕੀ ਕਰਨਗੇ। ਇਸ ਕਰਕੇ ਉਹ ਅੰਦਰ ਬੈਠੇ ਡਰ ਦੇ ਮਾਰੇ ਅੰਦਰੋਂ ਹੀ ਗੋਲੀਆਂ ਚਲਾਈ ਜਾ ਰਹੇ ਹਨ।
1: ਮੰਚ ਵਿਛਾਏ ਪ੍ਰਭੂ ਕਹਿ ਪੋੜਨ ਏਕ ਧਰੋਵਰ ਕੇ ਤਰ ਹੋਏ।
0: ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਦਰਖਤ ਦੇ ਹੇਠਾਂ ਇੱਕ ਪਲੰਘ ਡਸਾਇਆ ਤੇ ਸਤਿਗੁਰੂ ਜੀ ਉੱਥੇ ਬਿਰਾਜਮਾਨ ਹੋ ਗਏ।
1: ਸਿੰਘ ਪਛੀ ਸਕ ਪਾਸਰੇ ਗਏ ਆਯੁੱਧ ਕੋ ਸਵਧਾਨ ਖਰੋਏ।
0: 20-25 ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇੜੇ ਨੇ, ਜਿਹੜੇ ਸ਼ਸਤਰ ਧਾਰੀ ਤਿਆਰ ਬਰ ਤਿਆਰ ਹਨ।
1: ਹੋਰ ਸਬੇ ਪਟ ਕੋਰ ਰਹਿ ਕੱਢ ਏਕ ਸੁਚੇਤ ਖਰੇ ਇੱਕ ਸੋਏ।
0: ਹੋਰ ਸਬੇ ਪਟ, ਹੋਰ ਬਾਕੀ ਜਿਹੜੇ ਸੂਰਮੇ ਸਨ, ਕੁਝ ਨੇ ਤਾਂ ਕਿਲੇ ਨੂੰ ਘੇਰਾ ਪਾਇਆ ਹੋਇਆ ਤੇ ਕੁਝ ਆਰਾਮ ਕਰਨ ਲੱਗ ਪਏ ਹਨ।
1: ਯਾਬਿਦ ਜਾਮਣ ਕੀਨ ਬਿਤਾਵਣ ਚਾਰ ਕਟੀ ਅਨ ਦੇ ਜੋਏ।
0: ਜਾਮਨ ਕਹਿੰਦੇ ਨੇ ਰਾਤਰੀ ਨੂੰ, ਇਸ ਤਰੀਕੇ ਨਾਲ ਰਾਤ ਬਤੀਤ ਕੀਤੀ ਹੈ ਤੇ ਭਾਈ ਸਾਹਿਬ ਜੀ ਕਹਿੰਦੇ ਜਿਸ ਵੇਲੇ ਸੋ ਚਾਰ ਘੜੀ ਅਰਣੋਦੇ ਸੋਏ, ਅਰਣੋਦੇ ਦਾ ਅਰਥ ਤੇ ਸੂਰ ਚੜ ਜਾਣਾ, ਜਦੋਂ ਸੂਰ ਚੜ ਗਿਆ ਥੋੜਾ ਜਿਹਾ ਦਿਨ ਚੜ ਗਿਆ ਹੈ।
1: ਸੰਗਣ ਮੈਂ ਪਰ ਫੂਕ ਜਕਾਵਤ ਬਾਜ ਉਠਿਓ ਰਣਜੀਤ ਨਗਾਰਾ।
0: ਫਿਰ ਸਤਿਗੁਰੂ ਜੀ ਦੇ ਜੰਗੀ ਨਾਦ ਵੱਜੇ ਨੇ, ਰਣਜੀਤ ਨਗਾਰੇ ਤੇ ਚੋਟ ਪਈ ਹੈ, ਆਸੇ ਪਾਸੇ ਇਹ ਖਬਰ ਮਿਲ ਗਈ ਕਿ ਹੁਣ ਸਿੰਘ ਫਿਰ ਚੜਾਈ ਕਰਨ ਲੱਗੇ ਹਨ।
1: ਵਾਹਿਗੁਰੂ ਜੀ ਕੀ ਸੋ ਫਤਿਹ ਕਹਿ ਹੋਤ ਪਏ ਉਤਸ਼ਾਹ ਉਧਾਰਾ।
0: ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਿਹੜਾ ਸਾਨੂੰ ਨਾਰਾ ਦਿੱਤਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹਦਾ ਅਰਥ ਕਿ ਅਸੀਂ ਵਾਹਿਗੁਰੂ ਦੇ ਹਾਂ, ਖਾਲਸਾ ਜਿਹੜਾ ਹੈ ਇਹ ਵਾਹਿਗੁਰੂ ਦਾ ਹੈ, ਤੇ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਲਈ ਲੜ ਰਿਹਾ ਹੈ। ਵਾਹਿਗੁਰੂ ਜੀ ਦੀ ਫਤਿਹ ਕਿਹਦੇ ਚ ਹੈ? ਗਰੀਬ ਦੀ ਰੱਖਿਆ ਕਰਨੀ, ਮਜ਼ਲੂਮ ਦੀ ਰੱਖਿਆ ਕਰਨੀ, ਕਿਸੇ ਨਾਲ ਅਨਿਆ ਨਾ ਹੋਏ, ਕਿਸੇ ਦੇ ਜ਼ੁਲਮ ਨਾ ਹੋਵੇ। ਪਰਮਾਤਮਾ ਇਹੀ ਚਾਹੁੰਦਾ, ਪਰਮਾਤਮਾ ਸਰਬੱਤ ਦਾ ਭਲਾ ਕਰਦਾ ਨਾ, ਪਰਮਾਤਮਾ ਕਿਸੇ ਤੇ ਜ਼ੁਲਮ ਨਹੀਂ ਕਰਦਾ। ਇਹ ਸਾਡਾ ਬਹੁਤ ਵੱਡਾ ਭਰਮ ਹੈ, ਜਦੋਂ ਸਾਡੀ ਜ਼ਿੰਦਗੀ 'ਚ ਕੋਈ ਵਿਘਨ ਆਉਂਦਾ, ਸੰਕਟ ਆਉਂਦਾ, ਅਸੀਂ ਪਤਾ ਕੀ ਕਹਿੰਦੇ ਹਾਂ? ਰੱਬ ਨੇ ਬੜਾ ਜ਼ੁਲਮ ਕਰਤਾ ਸਾਡੇ 'ਤੇ, ਰੱਬ ਨੇ ਬੜਾ ਖੈਰ ਕਰਤਾ ਸਾਡੇ 'ਤੇ। ਰੱਬ ਨੇ ਜ਼ੁਲਮ ਕਰਨ ਲਈ ਸਾਨੂੰ ਜ਼ਿੰਦਗੀ ਨਹੀਂ ਦਿੱਤੀ ਇੰਨੀ ਕੀਮਤੀ, ਰੱਬ ਨੇ ਤੇ ਤਰੁੱਠ ਕੇ ਜ਼ਿੰਦਗੀ ਦਿੱਤੀ ਹੈ। ਅਸੀਂ ਰੱਬ ਦੇ ਬੱਚੇ ਹਾਂ ਭਾਈ, ਆਪਣੇ ਬੱਚਿਆਂ ਤੇ ਕੋਈ ਜ਼ੁਲਮ ਕਰਦਾ? ਸਾਡੇ ਬੱਚੇ ਗਲਤੀਆਂ ਵੀ ਕਰਦੇ ਨੇ, ਅਸੀਂ ਫਿਰ ਵੀ ਬੜਾ ਪਲੋਸਦੇ ਹਾਂ, ਸਮਝਾਉਂਦੇ ਹਾਂ ਉਹਨਾਂ ਨੂੰ, ਐ ਉਹਨਾਂ ਦੀਆਂ ਗਲਤੀਆਂ ਨੂੰ ਲੁਕਾਈ ਰੱਖਦੇ ਹਾਂ। ਰੱਬ ਤੇ ਸਾਡਾ ਮਾਂ ਪਿਓ ਹੈ, ਉਹ ਸਾਡੇ ਤੇ ਜ਼ੁਲਮ ਕਿਉਂ ਕਰੇਗਾ? ਲੇਕਿਨ ਰੱਬ ਨੇ ਜਿਹੜਾ ਨਿਯਮ ਬਣਾਇਆ, ਸਿਸਟਮ ਬਣਾਇਆ, ਜੇ ਅਸੀਂ ਉਲਟ ਚੱਲਾਂਗੇ ਤੇ ਦੁਖੀ ਤਾਂ ਹੋਵਾਂਗੇ। ਅੱਗ ਦੇ ਵਿੱਚ ਹੱਥ ਪਾਵਾਂਗੇ, ਸੜੇਗਾ ਅੱਗ। ਜਿੰਨਾ ਮਰਜ਼ੀ ਰੱਬ ਰੱਬ ਵਾਹਿਗੁਰੂ ਕਰੀ ਜਾਓ, ਅੱਗ ਨੇ ਸਾੜਨਾ ਹੀ ਹੈ, ਕਿਉਂਕਿ ਅੱਗ ਦਾ ਇੱਕ ਸੁਭਾਅ ਹੈ। ਅਸੀਂ ਰੱਬ ਨੂੰ ਇਸ ਲਈ ਨਹੀਂ ਯਾਦ ਕਰਨਾ ਕਿ ਅਸੀਂ ਕਾਨੂੰਨ ਹੀ ਰੱਬ ਦੇ ਬਦਲ ਦੇਣੇ, ਰੱਬ ਦੇ ਕਾਨੂੰਨਾਂ ਨੂੰ ਰੱਬ ਵੀ ਨਹੀਂ ਬਦਲ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੱਬ ਦੇ ਕਾਨੂੰਨ ਨੂੰ ਰੱਬ ਵੀ ਨਹੀਂ ਬਦਲਦਾ। ਜਿਹਨੂੰ ਆਪਾਂ ਕਹਿੰਦੇ ਹੁਕਮ ਅੰਦਰ ਚੱਲੋ, ਹੁਕਮ ਰਜਾਈ ਚੱਲਣਾ, ਨਾਨਕ ਹੁਕਮੇ ਜੇ ਬੁਝੈ। ਹੁਕਮ ਦਾ ਅਰਥ ਹੈ ਕਾਨੂੰਨ ਰੱਬ ਦਾ, ਰੱਬ ਦਾ ਜੋ ਭਾਣਾ ਹੈ, ਰੱਬ ਦੀ ਜੋ ਰਜਾ ਹੈ, ਰੱਬ ਦਾ ਜੋ ਸਿਸਟਮ ਹੈ। ਜੇ ਅਸੀਂ ਰੱਬ ਦੇ ਸਿਸਟਮ ਅਨੁਸਾਰ ਚੱਲਾਂਗੇ, ਕੋਈ ਦੁੱਖ ਹੀ ਨਹੀਂ ਹੈ ਜ਼ਿੰਦਗੀ ਦੇ ਅੰਦਰ। ਲੇਕਿਨ ਅਸੀਂ ਚੱਲਦੇ ਰੱਬ ਦੀ ਰਜਾ ਤੋਂ ਉਲਟ, ਅਸੀਂ ਰੱਬ ਨੂੰ ਨਾ ਮਨਾਉਣਾ ਚਾਹੁੰਦੇ, ਗੱਲ ਰੱਬ ਦੀ ਮੰਨਣਾ ਨਹੀਂ ਚਾਹੁੰਦੇ। ਆਖੋ ਸਤਨਾਮ ਸ੍ਰੀ। ਅਸੀਂ ਇਹੀ ਕਹਿੰਦੇ ਕਿ ਮਹਾਰਾਜ ਜੀ ਸਾਡੀ ਆਹ ਗੱਲ ਪੂਰੀ ਕਰ ਦਿਓ, ਆਹ ਗੱਲ ਪੂਰੀ ਕਰ ਦਿਓ। ਅਸੀਂ ਮਨੁੱਖਾ ਜ਼ਿੰਦਗੀ ਮੰਗੀ ਸੀ ਭਲਾ ਕਿ ਸਾਨੂੰ ਜ਼ਿੰਦਗੀ ਦਿਓ? ਬਿਨਾਂ ਮੰਗਣ ਤੋਂ ਦਿੱਤੀ ਹੈ ਨਾ ਉਹਨੇ, ਉਹ ਤੇ ਬਿਨਾਂ ਮੰਗਣ ਤੋਂ ਰਿਜਕ ਦੇ ਰਿਹਾ, ਉਹ ਤੇ ਪੱਥਰਾਂ ਚ ਵੀ ਰਿਜਕ ਦੇ ਰਿਹਾ। ਗੁਰਬਾਣੀ ਇਹ ਗੱਲ ਕਹਿੰਦੀ ਬੰਦੇ ਆ, ਸ਼ੈਲ ਪੱਥਰ ਮੈਂ ਜੰਤ ਉਪਾਏ ਤਾਂਕਾ ਰਿਜਕ, ਆ ਪੰਛੀ ਕੋ ਅਰਦਾਸਾਂ ਕਰਦੇ ਆ ਕੇ ਗੁਰਦੁਆਰੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਨੂੰ ਤੇ ਰੋਟੀ ਰਾਜ ਤਾਜ਼ੀ ਮਿਲਦੀ ਹੈ, ਉਹਨਾਂ ਦਾ ਸਭ ਕੁਝ ਨਵਾਂ ਮਿਲੀ ਜਾਂਦਾ। ਰੱਬ ਨੇ ਰਿਜਕ ਦੇਣਾ ਦੇਣਾ, ਉਹਦੀ ਡਿਊਟੀ ਹੈ, ਉਹ ਕਿਸੇ ਨੂੰ ਭੁੱਖਿਆ ਨਹੀਂ ਮਰਨ ਦਿੰਦਾ। ਇਹ ਗੱਲ ਵੱਖਰੀ ਹੈ ਕਿ ਮਨੁੱਖੀ ਸਮਾਜ ਦੇ ਅੰਦਰ ਕੁਝ ਉਹ ਲੋਕ ਨੇ ਜਿਹੜੇ ਕਾਲਾ ਬਜ਼ਾਰੀ ਕਰਦੇ, ਉਹਦੇ ਕਰਕੇ ਭੁੱਖਾ ਕੋ ਮਰ ਜੇ, ਗੱਲ ਵੱਖਰੀ ਹੈ। ਰੱਬ ਨਹੀਂ ਭੁੱਖੇ ਮਾਰਦਾ ਕਿਸੇ ਨੂੰ। ਇਸ ਕਰਕੇ ਪਰਮਾਤਮਾ ਜ਼ੁਲਮ ਨਹੀਂ ਕਰਦਾ। ਪਰਮਾਤਮਾ ਦੇ ਵੀ ਕਿੰਨਾ ਮਹਾਨ ਹੈ, ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਧ ਪਛਾਣ। ਜੇ ਸਾਡਾ ਕਿਤੇ ਲੇਖਾ ਕਰਨ ਲੱਗ ਜੇ ਨਾ, ਤੇ ਲੇਖੇ ਕਦੇ ਨਾ ਛੁੱਟੀਏ, ਅਸੀਂ ਤੇ ਬਚ ਹੀ ਨਹੀਂ ਸਕਦੇ। ਉਹ ਸਾਡੀਆਂ ਨਿੱਕੀਆਂ ਨਿੱਕੀਆਂ ਗੱਲਾਂ ਨਹੀਂ ਦੇਖਦਾ, ਪਰ ਇੱਕ ਗੱਲ ਜ਼ਰੂਰ, ਇਹਦਾ ਮਤਲਬ ਕਿ ਅਸੀਂ ਗਲਤੀਆਂ ਕਰੀਏ। ਇੱਕ ਗੱਲ ਜ਼ਰੂਰ ਹੈ, ਜਿਹਾ ਬੀਜੈ ਸੋ ਲੁਣੇ। ਜੋ ਅਸੀਂ ਕਰਮ ਕਰਾਂਗੇ ਉਹਦਾ ਫਲ ਸਾਨੂੰ ਭੋਗਣਾ ਪੈਣਾ। ਜੇ ਮਾੜਾ ਕਰਾਂਗੇ ਤੇ ਮਾੜੇ ਦਾ ਮਾੜਾ ਮਿਲਣਾ, ਚੰਗਾ ਕਰੇਗਾ ਤੇ ਸਾਨੂੰ ਚੰਗੇ ਦਾ ਮਿਲਣਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਿੱਤੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਦਾ ਅਰਥ ਹੈ ਕਿ ਪਰਮਾਤਮਾ ਸਰਬੱਤ ਦਾ ਭਲਾ ਕਰਦਾ, ਸਰਬੱਤ ਦੀ ਪ੍ਰਪਾਲਣਾ ਕਰਦਾ, ਤੇ ਖਾਲਸੇ ਨੇ ਵੀ ਸਰਬੱਤ ਦੇ ਭਲੇ ਲਈ ਵਿਚਰਨਾ। ਅਸੀਂ ਤੇ ਜਦੋਂ ਅਰਦਾਸ ਕਰਦੇ ਹਾਂ, ਇਹਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਜਿਹੜੀ ਹੈ ਉਹ ਮਾਨਵਤਾ ਦੇ ਸੁੱਖਾਂ ਦੀ ਗੱਲ ਕਰਦੀ ਹੈ। ਸਭੇ ਜੀ ਸੰਭਾਲ, ਉੱਥੇ ਨਹੀਂ ਕਿ ਸਿੱਖਾਂ ਦੀ ਸੰਭਾਲ ਕਰ, ਪੰਜਾਬ ਚ ਰਹਿਣ ਵਾਲਿਆਂ ਦੀ ਸੰਭਾਲ ਕਰ, ਜਾਂ ਜਿਹੜੇ ਮੇਰੇ ਅੱਗੇ ਅਰਦਾਸ ਕਰਦੇ ਉਹਨਾਂ ਦੀ ਸੰਭਾਲ ਕਰ। ਅਰਦਾਸ ਕਰਨੀ ਹੈ, ਪਰ ਅਰਦਾਸ ਕੇਵਲ ਦੁਨੀਆਂ ਦੇ ਪਦਾਰਥ ਮੰਗਲ ਨਹੀਂ ਕਰਨੀ। ਅਰਦਾਸ ਕਰਨੀ ਕਿ ਸਤਿਗੁਰੂ ਜੀ ਆਪਣਾ ਪਿਆਰ ਬਖਸ਼ੋ ਸਾਨੂੰ, ਆਪਣੇ ਚਰਨਾਂ ਦਾ ਪਿਆਰ ਬਖਸ਼ੋ, ਅਸੀਂ ਤੁਹਾਡੀ ਰਜਾ ਚ ਰਹਿ ਸਕੀਏ। ਅਰਦਾਸ ਕਰਨੀ ਹੈ, ਅਰਦਾਸ ਦੇ ਨਾਲ ਅਸੀਂ ਉੱਚੇ ਉੱਠਾਂਗੇ, ਆਤਮਕ ਤੌਰ ਤੇ ਬਲਵਾਨ ਬਣਾਂਗੇ। ਇਹ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਅਸੀਂ ਤੁਹਾਡੇ ਦੱਸੇ ਮਾਰਗ ਤੇ ਚੱਲ ਕੇ ਸਰਬੱਤ ਦੇ ਭਲੇ ਲਈ ਵਿਚਰ ਸਕੀਏ, ਮਨੁੱਖਤਾ ਦੇ ਭਲੇ ਲਈ ਵਿਚਰ ਸਕੀਏ। ਗੁਰੂ ਨਾਨਕ ਸਾਹਿਬ ਜੀ ਦਾ ਪੰਥ ਮਨੁੱਖਤਾ ਦੇ ਭਲੇ ਦਾ ਪੰਥ ਹੈ। ਇਸ ਕਰਕੇ ਸਿੰਘਾਂ ਨੇ ਉਸ ਵੇਲੇ ਫਤਿਹ ਬੁਲਾਈ ਤੇ ਨਗਾਰਿਆਂ ਤੇ ਵਜੀਆਂ ਚੋਟਾਂ, ਤੇ ਸਿੰਘਾਂ ਨੇ ਉਸ ਵੇਲੇ ਉਹ ਜਿਹੜੇ ਦੁਰਗ ਚੋਂ ਕਿਲੇ ਚੋਂ ਗੋਲੀਆਂ ਚੱਲ ਰਹੀਆਂ ਸਨ ਉਧਰ ਨੂੰ ਚੜਾਈ ਕਰ ਦਿੱਤੀ।
1: ਪੰਜ ਤੁਫਾਂਗਣ ਕੇਰ ਧੜਾਕਣ ਅੰਤਰ ਛੋਰਤ ਹੈ ਡਰ ਧਾਰਾ।
0: ਅੰਦਰ ਜਿਹੜੇ ਬੈਠੇ ਨੇ ਇਕੱਠੀਆਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ, ਡਰ ਗਏ ਕਿ ਹੁਣ ਸਿੰਘ ਸਾਡੇ ਵੱਲ ਆਉਣਗੇ। ਇਕੱਠਾ ਹੀ ਇੱਕੋ ਵਾਰੀ ਉਹਨਾਂ ਨੇ ਸਲਖ ਦਾ ਅਰਥ ਹੁੰਦਾ ਕਿ ਕਈ ਸਾਰੀਆਂ ਬੰਦੂਕਾਂ ਇਕੱਠੀਆਂ ਚੱਲ ਜਾਣੀਆਂ, ਸਲਖਾਂ ਛੱਡਣੀਆਂ ਸ਼ੁਰੂ ਕਰ ਦਿੱਤੀਆਂ ਹਨ।
1: ਹੋਏ ਸੁਚੇਤ ਇਸ਼ਨਾਨ ਕਰੇ ਕਿਨ ਕੇਸ ਸੁਧਾਰ ਬੰਦੀ ਦਸਤਾਰਾ।
0: ਇੱਧਰ ਸਿੰਘ ਵੀ ਸੁਚੇਤ ਹੋ ਗਏ, ਸਾਵਧਾਨ ਹੋ ਗਏ, ਦਸਤਾਰਾਂ ਸਜਾ ਲਈਆਂ, ਆਪਣੇ ਬਾਣੇ ਤਿਆਰ ਕਰ ਲਏ।
1: ਤੁਮ ਮੋਹੇ ਕੇ ਪੂਖਣ ਪੂਖਣ ਪੇਖ ਕਹਿਓ ਭਵ ਪੂਖਣ ਹਵੈ ਸਵਧਾਨਾ।
0: ਤੁਮ ਮੋਹੇ ਕੇ ਪੂਖਣ ਪੂਖਣ ਪੇਖ ਕਹਿਓ ਭਵ ਪੂਖਣ ਹਵੈ ਸਵਧਾਨਾ। ਉਸ ਵੇਲੇ ਜਦੋਂ ਹਨੇਰਾ ਖਤਮ ਹੋ ਗਿਆ, ਹਨੇਰੇ ਦੇ ਅਲੋਪ ਹੋਣ ਦੇ ਨਾਲ ਗੁਰੂ ਕੇ ਸਿੰਘ ਤਿਆਰ ਹੋਏ ਨੇ, ਸਾਵਧਾਨ ਹੋ ਗਏ ਹਨ।
1: ਗੜ ਪੈ ਅਬ ਹੇਲ ਕਰੋ ਮਿਲ ਕੇ ਚੜ ਉਪਰ ਵੀਰ ਬਰੋ ਰਿਪਹਾਨਾ।
0: ਆਵਾਜ਼ ਦੇ ਦਿੱਤੀ ਸਿੰਘਾਂ ਨੂੰ, ਪਈ ਹੁਣ ਇਸ ਕਿਲੇ ਤੇ ਹਮਲਾ ਕਰ ਦਿਓ, ਛਾਲਾਂ ਮਾਰ ਕੇ ਵੜ ਜਾਓ ਅੰਦਰ, ਇਹਨਾਂ ਨੂੰ ਕਾਬੂ ਕਰ ਲੋ ਜਿਹੜੇ ਅੰਦਰ ਬੈਠੇ ਹੋਏ ਹਨ।
1: ਕਰ ਕਾਰਜ ਲਿਹੋ ਸਵੇਰ ਅਬੇਰ ਨਿਰਬੇਰ ਹੋ ਜੰਗ ਪ੍ਰੈ ਕਮਸਾਨਾ।
0: ਭਾਈ ਜਲਦੀ ਦੇ ਨਾਲ ਇਹਨਾਂ ਤੇ ਹਮਲਾ ਕਰਕੇ ਇਸ ਜੰਗ ਨੂੰ ਖਤਮ ਕਰੋ, ਇਹਨਾਂ ਨੂੰ ਕਾਬੂ ਕਰ ਲਓ।
1: ਸੁਣ ਕੇ ਸਭ ਸਿੰਘਣ ਫਿਰੇ ਚੌਰਨ, ਕਾਲਣ ਜੋਰ ਸੋ ਸ਼ੋਰ ਮਹਾਨਾ।
0: ਇਹ ਜਦੋਂ ਨਗਾਰਿਆਂ ਦੀ ਆਵਾਜ਼ ਸੁਣੀ, ਜਹੇਦਾਰ ਦੀ ਆਵਾਜ਼ ਸੁਣੀ ਤੇ ਸਿੰਘਾਂ ਨੇ ਉਸ ਵੇਲੇ ਕਿਲੇ ਵੱਲ ਨੂੰ ਧਾਈ ਕੀਤੀ ਹੈ ਔਰ ਇਕਦਮ ਜ਼ੋਰ ਦਾ ਹਮਲਾ ਕੀਤਾ ਹੈ।
1: ਟੋਏ ਕਰੀ ਡਿਗ ਝੂਕ ਗਏ ਚਹੋ ਔਰਨ ਤੇ ਲਲਕਾਰ ਪਰੇ।
0: ਨੇੜੇ ਢੁੱਕ ਗਏ ਕਿਲੇ ਦੇ, ਚਾਰ ਸਫੇਰਿਓ ਲਲਕਾਰੇ ਮਾਰਦੇ ਜਕਾਰੇ ਗਜਾਉਂਦੇ ਹੋਏ ਇਹ ਗੁਰੂ ਕੇ ਬੀਰ ਬਾਂਕੇ ਯੋਧੇ ਸਨ, ਇਹ ਕਿਲੇ ਦੇ ਨੇੜੇ ਜਾ ਪਹੁੰਚੇ ਹਨ।
1: ਪਾਸ ਗਏ ਨੇ ਤਰਾਸ ਪਏ ਗੜ ਪੀਤਣ ਲੋ ਅਬ ਜਾਏ ਅਰੇ।
0: ਜਲਦੀ ਨਾਲ ਸਿੰਘ ਕਿਲੇ ਦੇ ਨੇੜੇ ਚਲ ਗਏ, ਡਰੇ ਨਹੀਂ ਕਿਉਂਕਿ ਅਗਲੇ ਗੋਲੀਆਂ ਚਲਾਉਂਦੇ ਸਹਿ ਨੇੜੇ ਨਹੀਂ ਆਉਣਗੇ, ਗੋਲੀਆਂ ਤੋਂ ਡਰੇ ਨਹੀਂ ਔਰ ਅੱਗੇ ਜਾ ਕੇ ਅੜ ਗਏ ਉਹਨਾਂ ਦੇ ਸਾਹਮਣੇ।
1: ਹਾਥ ਕਹੀ ਗਏ ਢਾਕਣ ਲਾਗੇ ਓ ਰੋਰ ਕੋ ਸ਼ੋਰ ਵਿਸਾਰ ਕਰੇ।
0: ਉਸ ਵੇਲੇ ਜਿਹੜੇ ਬਾਹਰ ਸਨ ਨਾ ਨੇੜੇ ਲਾ ਕੇ, ਕਈਆਂ ਦੇ ਹੱਥ ਚ ਕਈਆਂ ਸਨ ਕਿਉਂਕਿ ਉਹ ਕਿਲੇ ਕੋ ਪੱਕੇ ਥੋੜੋ ਇੱਟਾਂ ਦੇ ਸਨ, ਉਹ ਜਿਵੇਂ ਮਿੱਟੀ ਦੇ ਬਣਾਏ ਹੁੰਦੇ ਨੇ, ਕਈ ਦੇ ਨਾਲ ਕੰਧਾਂ ਢਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ, ਨਾਲ ਕੁਝ ਨੇ ਰੌਲਾ ਰੱਪਾ ਪਾਉਣਾ ਸ਼ੁਰੂ ਕਰ ਦਿੱਤਾ ਹੈ।
1: ਫੇਰ ਫਿਰੇ ਅਲਬਾਲ ਪਰੇ ਬਲ ਪੂਰ ਤਰੇ ਚਹਿ ਪੀਤ ਚਰੇ।
0: ਉਸ ਵੇਲੇ ਫੇਰ ਫਿਰੇ ਅਲਬਾਲ ਪਰੇ ਬਲ ਬੜੇ ਜ਼ੋਰ ਦੇ ਨਾਲ ਰੌਲਾ ਰੱਪਾ ਪਾਉਂਦੇ ਹੋਏ ਸਿੰਘ ਜਿਹੜੇ ਨੇ ਉਹ ਇਧਰ ਨੂੰ ਅੱਗੇ ਪਿੱਛੇ ਫਿਰ ਰਹੇ ਹਨ ਤੇ ਜਿਹੜੇ ਵਿੱਚ ਬੈਠੇ ਹਨ ਉਹ ਤਾਂ ਡਰੇ ਹੋਏ ਹਨ।
1: ਜੋ ਚਹੂ ਔਰ ਪਰੀ ਜਬ ਧੂਮ ਮਿਲੇ ਗੜ ਪੀਤਰ ਕੇ ਸੰਗ ਸੋ ਜਾਈ।
0: ਚਮੂ ਕਹਿੰਦੇ ਨੇ ਫੌਜ ਨੂੰ, ਜਦੋਂ ਚਾਰ ਸਫੇਰਿਓ ਗੁਰੂ ਕੀ ਫੌਜ ਜਿਹੜੀ ਹੈ ਕਿਲੇ ਦੇ ਨੇੜੇ ਗਈ ਹੈ ਤੇ ਜਿਹੜੇ ਅੰਦਰ ਕਿਲੇ ਦੇ ਬੈਠੇ ਹਨ ਉਹਨਾਂ ਦੇ ਨੇੜੇ ਜਦੋਂ ਲੱਗਣੇ ਸ਼ੁਰੂ ਹੋ ਗਏ ਹਨ।
1: ਅੰਤਰ ਜੋ ਨਿਰੰਤਰ ਕੋ ਕਰ ਹਾਰ ਪਰੇ ਤਪਕਾਨ ਚਲਾਈ।
0: ਅੰਦਰ ਵਾਲਿਆਂ ਨੇ ਵੀ ਪੂਰਾ ਜ਼ੋਰ ਲਾ ਦਿੱਤਾ, ਕੋਈ ਕਸਰ ਨਾ ਛੱਡੀ, ਜਿੰਨਾ ਕੁ ਜ਼ੋਰ ਲਾ ਸਕਦੇ ਸਨ ਉਸ ਤਰੀਕੇ ਨਾਲ ਅੰਦਰੋਂ ਉਹਨਾਂ ਨੇ ਸਿੰਘਾਂ ਦੇ ਉੱਪਰ ਗੋਲੀਆਂ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ।
1: ਜਾਨਤ ਭੇਚੜ ਹੈ ਗੜ ਪੈ ਨੇ ਪ੍ਰਾਣ ਬਚੈ ਕਤਲਾਮ ਕਰਾਈ।
0: ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਕਿਲੇ ਦੇ ਉੱਪਰ ਚੜ ਜਾਣਗੇ, ਅੰਦਰ ਆ ਜਾਣਗੇ ਤੇ ਜੇ ਇਹ ਅੰਦਰ ਆ ਗਏ ਤੇ ਫਿਰ ਸਾਡਾ ਬਚਾ ਕੋਈ ਨੀ ਹੋਣਾ।
1: ਹੋਏ ਅਤੀਰਜ ਬੀਰਜ ਕੋ ਤਜ ਤਰਾਸ ਤਰੇ ਸੋ ਪਰੇ ਕੀ ਕਾਈ।
0: ਅਤੀਰਜ ਦਾ ਅਰਥ ਹੁੰਦਾ ਕਿ ਧੀਰਜ ਖਤਮ ਹੋ ਜਾਣਾ, ਮਨ ਦੇ ਵਿਚ ਡਰ ਜਾਣਾ, ਉਹਨਾਂ ਦਾ ਧੀਰਜ ਖਤਮ ਹੋ ਗਿਆ ਜਿਹੜੇ ਬਾ ਅੰਦਰ ਵੜੇ ਹੋਏ ਸਨ ਔਰ ਉਸ ਵੇਲੇ ਉਹਨਾਂ ਨੇ ਬੜੀ ਤੇਜ਼ੀ ਦੇ ਨਾਲ ਇਹਨਾਂ ਸੂਰਮਿਆਂ ਨੇ ਜਿੱਥੇ ਧੀਰਜ ਤਿਆਗਤਾ ਹੈ ਪਰ ਅੰਦਰੋਂ ਉਹ ਤੀਰ ਗੋਲੀਆਂ ਚਲਾ ਰਹੇ ਨੇ, ਡਰੇ ਹੋਏ ਵੀ ਹਨ ਤੇ ਕਈਆਂ ਨੇ ਤਾਂ ਰੌਲਾ ਰੱਪਾ ਪਾਉਣਾ ਸ਼ੁਰੂ ਕਰਤਾ, ਐਵੇਂ ਕਹਿ ਲੋ ਕਿ ਰੋਣਾ ਸ਼ੁਰੂ ਕਰ ਦਿੱਤਾ ਹੈ।
1: ਚੀਰ ਗਵਾਰਨ ਫੇਰਨ ਕੀਣ ਪਣੈ ਬਿਨਤੀ ਗੁਰ ਕੀ ਸੋ ਦੁਹਾਈ।
0: ਕੁਝ ਅੰਦਰੋਂ ਗੋਲੀਆਂ ਵੀ ਚਲਾ ਰਹੇ ਨੇ ਤੇ ਜਿਵੇਂ ਲੜਾਈ ਹੁੰਦੀ ਹੈ ਨਾ ਤੇ ਜਿਹੜਾ ਬੰਦਾ ਦੇਖੇ ਮੇਰੀ ਹਾਰ ਹੁੰਦੀ ਹੈ ਉਹ ਫਿਰ ਚਿੱਟਾ ਕੱਪੜਾ ਖੜਾ ਕਰ ਦਿੰਦਾ, ਕੋਈ ਸਿਗਨਲ ਦੇ ਦਿੰਦਾ ਕਿ ਅਸੀਂ ਲੜਨਾ ਨਹੀਂ ਚਾਹੁੰਦੇ। ਕੁਝ ਲੜ ਰਹੇ ਨੇ ਤੇ ਜਿਹੜੇ ਕਾਇਰ ਨੇ ਬੁਜਰਲ ਨੇ ਉਹ ਕੱਪੜਾ ਹਿਲਾ ਕੇ ਆਪਣੇ ਬਚਾਅ ਦੇ ਲਈ ਸੋ ਇਸ ਜੰਗ ਨੂੰ ਰੋਕਣ ਦੀ ਗੱਲ ਕਰ ਰਹੇ ਹਨ।
1: ਪ੍ਰਾਣ ਬਚਾਏ ਦਾਨ ਕਰੋ ਪ੍ਰਭ ਆਣ ਨਾ ਬਾਛਤ ਹੈ ਵਥਕਾਈ।
0: ਜ਼ੋਰ ਜ਼ੋਰ ਦੀ ਦਵਾਈ ਦੇ ਰਹੇ ਨੇ, ਰੌਲਾ ਪਾ ਰਹੇ ਨੇ, ਸਤਿਗੁਰੂ ਜੀ ਸਾਡੇ ਪ੍ਰਾਣ ਬਚਾ ਲਓ, ਕਿਰਪਾ ਕਰਕੇ ਸਾਨੂੰ ਇੱਕ ਵਾਰੀ ਬਚਾ ਲਓ, ਹੋਰ ਕਿਸੇ ਚੀਜ਼ ਦੀ ਸਾਨੂੰ ਲੋੜ ਨਹੀਂ ਹੈ।
1: ਭੂਲ ਗਏ ਬਖਸ਼ਿਓ ਹਮ ਕੋ ਨੇ ਜੀਵਤ ਫੇਰ ਕਰੈ ਕੁਟਕਾਈ।
0: ਅਸੀਂ ਭੁੱਲ ਗਏ ਮਹਾਰਾਜ, ਸਾਡੇ ਕੋਲ ਬੜੀ ਤਗੜੀ ਗਲਤੀ ਹੋਈ ਹੈ ਤੇ ਮੁੜ ਕੇ ਅਸੀਂ ਇੱਦਾਂ ਨਹੀਂ ਕਰਾਂਗੇ, ਸਾਡੇ ਕੋਲ ਜਿਹੜੀ ਗਲਤੀ ਹੋਈ ਉਹਨੂੰ ਕਿਰਪਾ ਕਰਕੇ ਮਾਫ ਕਰ ਦਿਓ, ਅਸੀਂ ਬਹੁਤ ਵੱਡਾ ਖੋਟਾ ਕੰਮ ਕੀਤਾ ਹੈ।
1: ਆਪ ਦਿਆਨੰਦ ਸ਼ੂਰ ਸ਼ਿਰੋਮਣ ਕੋਣ ਚ ਹੈ ਤੁਮਰੀ ਸਮਤਾਈ।
0: ਤੁਸੀਂ ਦਇਆ ਨਿਧ ਹੋ, ਦਇਆ ਦੇ ਸਮੁੰਦਰ ਹੋ। ਦੇਖੋ ਦਇਆ ਨਿਧ ਦਾ ਅਰਥ ਇਹ ਨਹੀਂ ਹੈ ਕਿ ਜਿਹੜਾ ਕੋਈ ਜ਼ਾਲਮ ਹੈ ਉਹਨੂੰ ਮਾਫ ਕਰ ਦੇਣਾ, ਇਹ ਦਇਆ ਨਹੀਂ ਹੈ। ਮੈਂ ਪਹਿਲਾਂ ਬੇਨਤੀ ਕੀਤੀ ਹਲਕਾਏ ਕੁੱਤੇ ਨੂੰ ਛੱਡ ਦੇਣਾ ਤੇ ਕੋਈ ਦਇਆ ਨਹੀਂ, ਉਹ ਤੇ ਦੂਜਿਆਂ ਦਾ ਬੜਾ ਨੁਕਸਾਨ ਕਰੇਗਾ, ਉਹ ਤੇ ਦੂਜਿਆਂ ਦੇ ਉੱਪਰ ਵੀ ਆ ਕੇ ਜ਼ੁਲਮ ਕਰੇਗਾ। ਇਸ ਕਰਕੇ ਕਿਸੇ ਦੁਸ਼ਟ ਨੂੰ ਮਾਰ ਦੇਣਾ ਇਹ ਵੀ ਦਇਆ ਹੀ ਹੈ ਸਮਾਜ ਦੇ ਉੱਪਰ, ਇਹ ਵੀ ਪਰ ਉਪਕਾਰ ਹੀ ਹੈ। ਰਾਕਸਾਂ ਨੂੰ ਮਾਰ ਦੇਣਾ ਇਹ ਪਰ ਉਪਕਾਰ ਹੈ, ਇਹ ਦਇਆ ਹੀ ਹੈ, ਮਨੁੱਖਤਾ ਦੇ ਭਲੇ ਦੀ ਗੱਲ ਹੈ। ਸਰੀਰ ਰੋਗੀ ਹੋਏ ਨਾ ਤੇ ਸਰੀਰ ਦਾ ਜਿਹੜਾ ਰੋਗੀ ਅੰਗ ਹੈ ਨਾ, ਡਾਕਟਰ ਫਿਰ ਉਹਦੀ ਸਰਜਰੀ ਕਰਕੇ ਉਹਨੂੰ ਕੱਟ ਦਿੰਦੇ, ਇਹ ਦਇਆ ਹੈ ਰੋਗੀ ਦੇ ਉੱਪਰ, ਨਹੀਂ ਕੱਟਣਗੇ ਬਾਕੀ ਸਰੀਰ ਰੋਗੀ ਹੋ ਜਾਏਗਾ। ਸਮਾਜ ਦੇ ਅੰਦਰ ਕੁਝ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਮਨੁੱਖਤਾ ਤੇ ਜ਼ੁਲਮ ਕਰਦੇ ਨੇ, ਜਿਹੜੇ ਮਨੁੱਖਤਾ ਨੂੰ ਖਤਮ ਕਰਨ ਤੇ ਤੁਲੇ ਹੋਏ ਨੇ, ਗਲਤ ਕਾਰਜ ਕਰਦੇ ਨੇ ਤੇ ਉਹਨਾਂ ਦੇ ਉੱਪਰ ਦਇਆ ਇਹੀ ਹੈ ਕਿ ਉਹਨਾਂ ਨੂੰ ਛੁਟਕਾਰਾ ਦਵਾ ਦਿੱਤਾ ਜਾਏ ਇਹਨਾਂ ਬੁਰੇ ਕੰਮਾਂ ਤੋਂ। ਇਸ ਕਰਕੇ ਇਹ ਹੁਣ ਕਹਿ ਰਹੇ ਮਹਾਰਾਜ ਤੁਸੀਂ ਦਇਆ ਦੇ ਸਮੁੰਦਰ ਹੋ, ਤੁਸੀਂ ਸੁਰਬ ਸ੍ਰੋਮਣੀ ਸੂਰਮੇ ਹੋ, ਤੁਹਾਡੀ ਕੋਈ ਬਰਾਬਰਤਾ ਨਹੀਂ ਕਰ ਸਕਦਾ, ਤੁਸੀਂ ਕਿਰਪਾ ਕਰਕੇ ਸਾਨੂੰ ਇੱਕ ਵਾਰ ਮਾਫ ਕਰ ਦਿਓ, ਸਾਡੇ ਕੋਲ ਬਹੁਤ ਖੋਟਾ ਕੰਮ ਹੋਇਆ ਹੈ।
1: ਦੇਣ ਪਏ ਬੇਨਤੀ ਜਬ ਕੀਨ, ਕਿਰਪਾਲ ਸੁਣੀ ਕਰੁਣਾ ਹੋਏ ਆਈ।
0: ਹੁਣ ਸਤਿਗੁਰੂ ਜੀ ਬੜੇ ਦਿਆਲੂ ਨੇ, ਕਿਰਪਾਲੂ ਨੇ। ਗੁਰੂ ਸਾਹਿਬ ਜੀ ਕਦੀ ਕਿਸੇ ਤੇ ਹਮਲਾ ਨਹੀਂ ਕਰਨਾ ਚਾਹੁੰਦੇ, ਕਦੀ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ। ਸਤਿਗੁਰੂ ਜੀ ਤੇ ਇੰਨੇ ਦਿਆਲੂ ਸਨ, ਸਤਿਗੁਰੂ ਜੀ ਤੇ ਕਹਿੰਦੇ ਤੀਰਾਂ ਨੂੰ ਸੋਨਾ ਵੀ ਲੱਗਾ ਹੋਇਆ ਸੀ ਕਿ ਜੇ ਵਿਰੋਧੀ ਮਰ ਜਾਏ ਨਾ ਤੇ ਚਲੋ ਉਹਦਾ ਅੰਤਮ ਜਿਹੜਾ ਕਰਿਆ ਕਰਮ ਉਹ ਹੋ ਜਾਏ। ਇੰਨੇ ਦਿਆਲੂ ਸਨ ਸਤਿਗੁਰੂ ਜੀ। ਕਲਗੀਧਰ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਦੇ ਸਥਾਨ ਤੇ ਬੈਠੇ ਨੇ। ਚਾਰ ਸਵੇਰੇ ਪਹਾੜੀਆਂ ਨੇ, ਮੁਗਲਾਂ ਨੇ ਘੇਰਾ ਪਾਇਆ ਹੋਇਆ ਤੇ ਦਰਿਆ ਸਤਲੁਜ ਤੋਂ ਉਰਲੇ ਬੰਨੇ ਨਾ ਰਾਜਾ ਭੀਮ ਚੰਦ, ਸੂਬਾ ਜਿਹੜਾ ਸਰਹੰਦ ਤੇ ਹੋਰ ਕੁਝ ਰਾਜੇ ਜਿਹੜੇ ਨੇ ਉਹ ਬੈਠੇ ਸਤਰੰਜ ਖੇਡਦੇ ਇੱਕ ਬੈਂਚ ਤੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਤੀਰ ਛੱਡਿਆ ਕੇਸਗੜ੍ਹ ਸਾਹਿਬ ਦੇ ਸਥਾਨ ਤੋਂ ਤੇ ਉਹ ਤੀਰ ਜਿਹੜਾ ਸੀ ਨਾ ਆ ਕੇ ਉਹਨਾਂ ਰਾਜਿਆਂ ਦੇ ਜਿਹੜਾ ਬੈਂਚ ਸੀ ਉਹਦੇ ਪਲੰਘ ਦੇ ਪਾਵੇ ਚ ਲੱਗਾ ਤੇ ਉਹ ਸਤਿਗੁਰੂ ਜੀ ਚਾਹੁੰਦੇ ਤੇ ਉਹਨਾਂ ਨੂੰ ਮਾਰ ਸਕਦੇ ਸਨ। ਮਾਰਨਾ ਤੇ ਕਿਸੇ ਨੂੰ ਸਤਿਗੁਰੂ ਜੀ ਦਾ ਮਕਸਦ ਨਹੀਂ ਸੀ ਦਰਅਸਲ, ਸਤਿਗੁਰੂ ਜੀ ਮਾਰਨ ਦੇ ਹੱਕ ਚ ਨਹੀਂ ਸਨ। ਪਰ ਜਦੋਂ ਸਿਰੋਂ ਪਾਣੀ ਲੰਘ ਜੇ ਫਿਰ ਕੀ ਕੀਤਾ ਜਾਏ। ਜਦੋਂ ਤੀਰ ਕੱਢਿਆ ਨਾ ਰਾਜਾ ਭੀਮ ਚੰਦ ਕਹਿਣ ਲੱਗਾ ਤੀਰ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਨਾਲ ਇੱਕ ਇਹ ਵੀ ਗੱਲ ਹੈ ਕਿ ਇਹ ਤੀਰ ਜਿਹੜਾ ਹੈ ਨਾ ਇਹ ਕਿਸੇ ਕਰਾਮਾਤ ਰਾਹੀਂ ਇੱਥੇ ਆਇਆ, ਇਹ ਉਵੇਂ ਨਹੀਂ ਆ ਸਕਦਾ ਕਰਾਮਾਤ ਰਾਹੀਂ। ਦੁਨੀਆਂ ਅੱਜ ਵੀ ਕਰਾਮਾਤਾਂ ਦੀ ਗੱਲ ਕਰਦੀ। ਦੇਖੋ ਕਰਾਮਾਤ ਕੀ ਹੈ, ਉਹਦੇ ਅਰਥ ਨਹੀਂ, ਨਾਟਕ ਚੇਟਕ ਨੂੰ ਕਰਾਮਾਤ ਨਹੀਂ ਕਿਹਾ ਜਾਂਦਾ। ਜੇ ਗੁਰੂ ਸਾਹਿਬ ਜੀ ਨੇ ਇਹਨਾਂ ਅਖੋਤੀ ਕਰਾਮਾਤਾਂ ਰਾਹੀਂ ਜੰਗਾਂ ਕਰਨੀਆਂ ਹੁੰਦੀਆਂ ਤੇ ਬਾਅਦ ਚ ਸਿੰਘ ਬਾਬਾ ਬੰਦਾ ਸਿੰਘ ਜੀ ਬਹਾਦਰ ਵਰਗੇ ਲੜਾਈਆਂ ਨਾ ਲੜ ਸਕਦੇ, ਸਿੰਘ ਸ਼ਹਾਦਤਾਂ ਨਾ ਦੇ ਸਕਦੇ। ਫਿਰ ਸਤਿਗੁਰੂ ਜੀ ਨੇ ਨਾਟਕ ਚੇਟਕ ਨਹੀਂ ਕੀਤੇ, ਸਤਿਗੁਰੂ ਜੀ ਨੇ ਸਾਨੂੰ ਜਿਹੜੀ ਸ਼ਕਤੀ ਦਿੱਤੀ ਇਹੀ ਕਰਾਮਾਤ ਹੈ। ਇੱਕ ਵਾਰ ਇੱਕ ਪੰਡਿਤ ਜੀ ਕਹਿਣ ਲੱਗੇ ਮਹਾਰਾਜ ਜੇ ਆਗਿਆ ਦਿਓ ਤਾਂ ਮੈਂ ਦੇਵੀ ਪ੍ਰਗਟ ਕਰ ਸਕਦਾ। ਸਤਿਗੁਰੂ ਜੀ ਕਹਿੰਦੇ ਕਰੋ, ਫਿਰ ਕਦੋਂ ਕਰਨੀ ਹੈ, ਹਿੰਦੁਸਤਾਨ ਦਾ ਧਰਮ ਬਰਬਾਦ ਹੋ ਰਿਹਾ ਹੈ ਤੇ ਫਿਰ ਕਦੋਂ ਕਰਨੀ ਤੁਸੀਂ ਦੇਵੀ ਕਰੋ ਪ੍ਰਗਟ। ਕਹਿਣ ਲੱਗਾ ਜੀ ਖਰਚਾ ਬੜਾ ਆਉਣਾ ਤੇ ਕਹਿੰਦੇ ਇੰਨੇ ਹਿੰਦੂ ਰਾਜੇ ਕੋ ਖਰਚਾ ਨਹੀਂ ਦਿੰਦਾ। ਹੁਣ ਜਿਹੜੇ ਕਹਿੰਦੇ ਹਮ ਹਿੰਦੁਸਤਾਨੀ ਆ, ਉਦੋਂ ਕੋਈ ਅੱਗੇ ਨਹੀਂ ਸੀ ਆਇਆ, ਕਹਿੰਦਾ ਜੀ ਕੋਈ ਨਹੀਂ ਮੰਨਿਆ ਰਾਜਪੂਤ ਰਾਜਾ, ਕੋਈ ਖਰਚਾ ਦੇਣ ਲਈ ਤਿਆਰ ਨਹੀਂ। ਸਤਿਗੁਰੂ ਜੀ ਕਹਿੰਦੇ ਅਸੀਂ ਖਰਚਾ ਦੇਵਾਂਗੇ। ਸਤਿਗੁਰੂ ਜੀ ਨੇ ਉਸ ਸਮੇਂ ਬਹੁਤ ਮਹਿੰਗੀਆਂ ਰਸਤਾਂ ਬਸਤਾਂ ਦੇ ਕੇ ਉਹਨੂੰ ਜੱਗ ਕਰਨ ਲਈ ਨੈਣਾ ਦੇਵੀ ਦੇ ਟਿੱਲੇ ਤੇ ਬਿਠਾ ਤਾ। ਕਰ ਪ੍ਰਗਟ ਦੇਵੀ, ਕਰਦੇ ਪਰਉਪਕਾਰ ਮਨੁੱਖਤਾ ਦੇ। ਹੁਣ ਪੰਡਿਤ ਜੀ ਦੇਵੀ ਤਾਂ ਕੀ ਪ੍ਰਗਟ ਕਰ ਸਕਦੇ, ਕਈ ਦਿਨ ਲੱਗੇ ਰਹੇ। ਸਤਿਗੁਰੂ ਜੀ ਨੇ ਬੁਲਾਇਆ, ਪੰਡਿਤ ਜੀ ਇੰਨੀ ਦੇਰੀ ਕਿਉਂ ਲੱਗ ਰਹੀ ਹੈ? ਹੁਣ ਉਹਨਾਂ ਨੇ ਆਪਣਾ ਖਹਿੜਾ ਛਡਾਉਣ ਲਈ ਕਿਹਾ, ਮਹਾਰਾਜ ਜੀ ਦੇਵੀ ਤਾਂ ਬਲੀ ਮੰਗਦੀ ਇੱਕ ਨੌਜਵਾਨ ਹੋਣ ਹਾਰ ਬੰਦੇ ਦੀ। ਉਹਦਾ ਇਸ਼ਾਰਾ ਬਾਬਾ ਅਜੀਤ ਸਿੰਘ ਜੀ ਵੱਲ ਸੀ ਤੇ ਸਤਿਗੁਰੂ ਜੀ ਕਹਿੰਦੇ ਤੁਹਾਡੇ ਤੋਂ ਤਗੜਾ ਨੌਜਵਾਨ ਹੋਣ ਹਾਰ ਵਿਦਵਾਨ ਕੌਣ ਹੋ ਸਕਦਾ, ਦੇ ਦਿਓ ਕੁਰਬਾਨੀ ਆਪਣੀ ਕੌਮ ਲਈ। ਕੁਰਬਾਨੀ ਦੇਣੀ ਬੜੀ ਔਖੀ ਹੈ, ਮੱਥੇ ਟਿਕਾਉਣੇ ਬੜੇ ਸੌਖੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੋਕਾਂ ਨੂੰ ਕਰਮ ਕਾਂਡਾਂ ਨਿਆਣਾ ਤੇ ਗੁਮਰਾਹ ਕਰਨਾ ਬੜਾ ਸੌਖਾ ਹੈ, ਧਰਮ ਦੇ ਨਾਂ ਤੇ ਲੜਾਉਣਾ ਬੜਾ ਸੌਖਾ ਹੈ, ਪਰ ਦੇਸ਼ ਦੀ ਖਾਤਰ ਜਾਂ ਮਨੁੱਖਤਾ ਦੀ ਖਾਤਰ ਆਪਣਾ ਆਪ ਕੁਰਬਾਨ ਕਰਨਾ ਇਹ ਬੜਾ ਔਖਾ ਹੈ। ਬਾਬੇ ਨਾਨਕ ਨੇ ਕੱਲਾ ਮੱਥਾ ਟੇਕਣ ਵਾਲੇ ਨੂੰ ਸਿੱਖ ਨਹੀਂ ਕਿਹਾ, ਬਾਬੇ ਨਾਨਕ ਨੇ ਕਿਹਾ ਕਿ ਜੇ ਮੇਰੇ ਮਾਰਗ 'ਚ ਚੱਲਣਾ ਪਹਿਲਾਂ ਮਰਨ ਕਬੂਲ, ਜੇ ਤੂੰ ਇਸ ਮਾਰਗ 'ਤੇ ਚੱਲਣਾ ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ ਸਿਰ ਦੀ ਜੈ ਕਾਣਨਾ ਕੀ ਜੈ। ਬਾਬੇ ਨਾਨਕ ਨੇ ਪਹਿਲਾਂ ਸਿਰ ਹੀ ਮੰਗੇ ਨੇ, ਕੱਲੇ ਗੁਰੂ ਗੋਬਿੰਦ ਸਿੰਘ ਜੀ ਨੇ ਮੰਗੇ, ਬਾਬੇ ਨਾਨਕ ਨੇ ਸਿਰ ਮੰਗੇ, ਜੇ ਮੇਰੇ ਮਾਰਗ 'ਤੇ ਚੱਲਣਾ ਸਿਰ ਤਰ ਤਲੀ ਗਲੀ ਮੇਰੀ ਆਓ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਕਿ ਸਿਰ ਤਲੀ 'ਤੇ ਰੱਖ ਕੇ ਆਓ ਜਿਹਨੇ ਮੇਰੇ ਕੋਲ ਆਉਣਾ, ਇੱਥੇ ਤੇ ਤੁਹਾਡੀ ਵਿਰੋਧਤਾ ਹੋਣੀ ਹੋਣੀ ਹੈ। ਪੰਡਿਤ ਜੀ ਡਰ ਗਏ, ਰਾਤੋ ਰਾਤ ਭੱਜ ਗਏ। ਗੁਰੂ ਗੋਬਿੰਦ ਸਿੰਘ ਜੀ ਗਏ ਨੈਣਾ ਦੇਵੀ ਦੇ ਟਿੱਲੇ ਤੇ, ਜਿੰਨੀ ਰਸਤ ਬਸ ਬਚੀ ਸੀ ਹਮਨਕੁੱਟ ਦੀ ਅੱਗ ਵਿੱਚ ਪਾ ਕੇ ਸੁੱਟ ਕੇ, ਤੇ ਸਤਿਗੁਰੂ ਜੀ ਨੇ ਫੜੀ ਹੱਥ 'ਚ ਤਲਵਾਰ। ਹਿੰਦੁਸਤਾਨ ਦੇ ਲੋਕੋ, ਐ ਦੇਵੀਏ ਇਹਨੇ ਤੁਹਾਨੂੰ ਆਜ਼ਾਦੀ ਦਵਾਉਣੀ, ਐ ਦੇਵੀ ਹੈ। ਅੱਜ ਵੀ ਬੜੇ ਨੇ ਕਹਿੰਦੇ ਜੀ ਕਰਾਮਾਤ ਹੁੰਦੀ ਹੈ, ਚਲੋ ਮੰਨ ਲੈਂਦੇ ਹੁੰਦੀ ਹੈ, ਪਾਕਿਸਤਾਨ ਦੇ ਬਾਰਡਰ ਤੇ ਬੈਠ ਜਾਓ, ਜਾ ਕੇ ਕਰੋ ਜੱਗ ਕੋਈ ਭੇਜ ਦਿਓ ਫੌਜਾਂ, ਪਰੇ ਚਾਈਨਾ ਅੱਗੇ ਵਾਧਾ ਹੁੰਦਾ ਉੱਥੇ ਬੈਠ ਜਾਓ, ਜਾ ਕੇ ਕਰ ਦੋ ਕੋ ਕਰਾਮਾਤ, ਫਿਰ ਕਿਉਂ ਨਹੀਂ ਕਰਦੇ ਬਈ? ਇੰਨੇ ਇਹੋ ਜਿਹੇ ਜਰਵਾਣੇ ਨੇ ਸਮਾਜ ਦੇ ਅੰਦਰ ਲੋਕਾਂ ਦਾ ਲਹੂ ਪੀਣ ਵਾਲੇ, ਕਰੋ ਕੋ ਕਰਾਮਾਤ, ਉਹਨਾਂ ਨੂੰ ਕਰ ਦਿਓ ਖਤਮ। ਜਿਸ ਵੇਲੇ ਬਾਬਰ ਚੜ ਕੇ ਆਇਆ ਨਾ, ਬਾਬਰ ਹਿੰਦੁਸਤਾਨ ਤੇ, ਤੇ ਜਿਹੜੇ ਸਾਡੇ ਪੋਲੀਟੀਸ਼ਨ ਉਦੋਂ ਵੀ ਸਨ ਨਾ ਉਹ ਵੀ ਬੜੇ ਅੰਧ ਵਿਸ਼ਵਾਸੀ ਸਨ, ਉਹ ਪੀਰਾਂ ਫਕੀਰਾਂ ਦੇ ਜਾਣ ਵਾਲੇ ਇਧਰ ਉਧਰ ਜਾਣ ਵਾਲੇ ਐਸੋ ਇਸਰ ਚ ਪੈ ਕੇ ਚੱਲ ਬੜੇ ਨੇ ਸਾਡੀ ਗਏ ਅਰਦਾਸਾਂ ਕਰਨ ਵਾਲੇ ਸਾਡੀ ਤੇ ਚੜ੍ਹਦੀ ਕਲਾ ਇਦਾਂ ਹੀ ਹੋ ਜਾਣੀ ਆ। ਪਰ ਬਾਬਰ ਚੜ ਕੇ ਆ ਗਿਆ। ਕਦੀ ਇਹਨਾਂ ਨਾਟਕਾਂ ਚੇਟਕਾਂ ਨਾਲ ਮੁਰਖ ਨਹੀਂ ਚੱਲਦੇ ਕਿ ਨਿੰਬੂ ਬੰਨ ਦਿਓ ਕਿਤੇ ਤੇ ਹੁਣ ਬੜੀ ਸਫਲਤਾ ਮਿਲ ਜਾਏਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਬਾਬਾ ਨਾਨਕ ਜੀ ਨੇ ਗੁਰਬਾਣੀ ਚ ਗੱਲ ਲਿਖੀ ਹੈ ਕਿ ਕੋਈ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ, ਕੋਈ ਮੁਗਲ ਨਾ ਹੋਵਾ ਅੰਧਾ ਕਿੰਨੇ ਨਾ ਪਰਚਾ ਲਾਇਆ। ਇਹ ਗੁਰਬਾਣੀ ਚ ਇਤਿਹਾਸਕ ਬਚਨ ਨੇ ਕਿ ਇਹਨਾਂ ਜਦੋਂ ਦੇਖਿਆ ਨਾ ਉਸ ਵੇਲੇ ਦੇ ਰਜਵਾੜਿਆਂ ਨੇ ਕਿ ਮੁਗਲ ਹੀ ਚੜ੍ਹ ਕੇ ਆ ਗਏ, ਉਹਨਾਂ ਬੜੇ ਸੰਤ ਮਹੰਤ ਇਕੱਠੇ ਕਰ ਲਏ, ਫਕੀਰ ਇਕੱਠੇ ਕਰ ਲਏ, ਜਿਨ੍ਹਾਂ ਨੇ ਖਾ ਖਾ ਕੇ ਗੁਗੜਮ ਵਧਾਈਆਂ ਸੀ, ਆਓ ਕਰੋ ਜੱਗ ਕਰੋ ਤਪ ਕਰੋ ਅਰਦਾਸ ਕੋਈ ਆਓ ਅੱਗੇ। ਉਹਨਾਂ ਬੜੇ ਮੰਤਰ ਸੰਤਰ ਪੜ੍ਹੇ ਪਰ ਕੋਈ ਮੁਗਲ ਅੰਨਾ ਨਹੀਂ ਹੋਇਆ। ਉਹ ਮੁਗਲਾਂ ਦੀਆਂ ਫੌਜਾਂ ਨੇ ਕੱਟ ਕੱਟ ਕੇ ਸੁੱਟਦੇ ਦੁਹਾਣਿਆਂ ਵਾਂਗੂ ਧਰਤੀ ਤੇ ਸਿਰ ਰੁੜਦੇ ਰਹੇ ਉਹਨਾਂ ਦੇ, ਕੋਈ ਮੁਗਲ ਨਾ ਹੋਵਾ ਅੰਧਾ। ਮਹਿਮੂਦ ਗਜਨਵੀ ਨੇ ਹਮਲਾ ਕੀਤਾ, ਸੋਮਨਾਥ ਦੇ ਮੰਦਰ ਤੇ ਚੜ੍ਹਾਈ ਕੀਤੀ ਤੇ ਉੱਥੋਂ ਦੇ ਪੁਜਾਰੀ ਕਹਿਣਗੇ ਅਸੀਂ ਪੂਜਾ ਕਰਾਂਗੇ, ਮਹਿਮੂਦ ਗਜਨਵੀ ਦੀਆਂ ਫੌਜਾਂ ਅੰਨੀਆਂ ਹੋ ਜਾਣਗੀਆਂ। ਪਰ ਉਹ ਫੌਜਾਂ ਤੇ ਅੰਨੀਆਂ ਨਹੀਂ ਹੋਈਆਂ, ਮੰਦਰ ਨੂੰ ਲੁੱਟ ਕੇ ਚੱਲਦੀਆਂ ਬੜੀਆਂ। ਉਹ ਮੰਤਰ ਹੀ ਪੜ੍ਹਦੇ ਰਹਿ ਗਏ। ਸਾਨੂੰ ਸਾਡੇ ਸਤਿਗੁਰੂ ਜੀ ਨੇ ਮੰਤਰ ਦਿੱਤਾ ਤਲਵਾਰ ਕਰਾਮਾਤ ਹੈ, ਤਲਵਾਰ ਹੀ ਦੇਵੀ ਹੈ। ਅਸੀਂ ਪਹਿਲਾਂ ਚੇਤੇ ਭਗਉਤੀ ਨੂੰ ਕਰਦੇ ਹਾਂ, ਭਗਉਤੀ ਦਾ ਅਰਥ ਕੋਈ ਦੇਵੀ ਨਹੀਂ ਹੈ ਇੱਥੇ, ਉਹ ਪ੍ਰਭੂ ਦੀ ਪ੍ਰਮਾਤਮਾ ਦੀ ਸ਼ਕਤੀ ਹੈ। ਪ੍ਰਮਾਤਮਾ ਅਸਕੇਤ ਹੈ, ਖੜਕੇਤ ਹੈ, ਸ਼ਕਤੀ ਦਾ ਪ੍ਰਤੀਕ ਹੈ। ਇਸ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਤੇ ਭਾਈ ਦਿਆਲੂ ਨੇ ਉਹ ਤੇ ਮਿਹਰ ਕਰਨ ਵਾਲੇ ਨੇ, ਪਰ ਜਿਹੜਾ ਹੁਣ ਜ਼ੋਰ ਜ਼ੁਲਮ ਮਨੁੱਖਤਾ ਤੇ ਕਰਦਾ ਨਾ ਉਹਦੇ ਤੇ ਹੀ ਕੁਝ ਹੋਣਾ। ਮੈਂ ਕਹਿ ਰਿਹਾ ਸਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਾਮਾਤਾਂ ਨਾਲ ਹੀ ਜੰਗ ਨਹੀਂ ਜਿੱਤੀ। ਸਤਿਗੁਰੂ ਜੀ ਦਾ ਜਦੋਂ ਤੀਰ ਵਜਿਆ ਨਾ ਭੀਮ ਚੰਦ ਕਹਿੰਦੇ ਕਰਾਮਾਤ ਨਹੀਂ ਆਇਆ, ਸਤਿਗੁਰੂ ਜੀ ਨੇ ਕਰਾਮਾਤ ਨਹੀਂ, ਇਹ ਬਾਹੂਬਲ ਦਾ ਕਮਾਲ ਹੈ, ਸ਼ਸਤਰ ਵਿਦਿਆ ਦਾ ਕਮਾਲ ਹੈ। ਇਸ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਦੇ ਅੱਗੇ ਜਦੋਂ ਇਹ ਅਰਦਾਸਾਂ ਕਰਨ ਲੱਗੇ ਫਿਰ ਸਤਿਗੁਰੂ ਜੀ ਦੇ ਮਨ ਚ ਰਹਿਮ ਆ ਗਿਆ, ਦਇਆ ਆ ਗਈ।
1: ਜੀਵਤ ਤਿਆਗ ਨਿਕਾਰ ਲਏ ਸਭ ਆਯੁਧ ਛੀਨ ਕਈ ਪਕੜਾਈ।
0: ਫਿਰ ਸਤਿਗੁਰੂ ਜੀ ਨੇ ਕਹਿੰਦੇ ਜਿਉਂਦੇ ਲਿਆਓ ਬਾਹਰ ਮਾਰਿਓ ਨਾ, ਸਾਰੇ ਕੱਢ ਲਿਆਂਦੇ ਉਹਨਾਂ ਦੇ ਹਥਿਆਰ ਖੋਲੇ ਹਨ ਉਸ ਵੇਲੇ।
1: ਆਮ ਸਬੈ ਗੜ ਭੀਤ ਤਬੈ ਟਹਿਵਾਏ ਦੀਏ ਤਿੰਤੇ ਬੱਲਾਈ।
0: ਜਿਹੜੇ ਜਿਹੜੇ ਜ਼ਾਲਮ ਸਨ ਨਾ ਸਤਿਗੁਰੂ ਜੀ ਨੇ ਉਹਨਾਂ ਦੇ ਘਰ ਢਵਾ ਦਿੱਤੇ ਵੀ ਤੁਸੀਂ ਬੈਠੇ ਰਹੋ ਹੁਣ ਆਰਾਮ ਦੇ ਨਾਲ, ਲੋਕਾਂ ਨੂੰ ਲੁੱਟਦੇ ਨੀ, ਆਪਣੇ ਘਰ ਬਣਾਉਣ ਦੇ ਆਹਰ ਚ ਲੱਗੋ ਤੁਸੀਂ।
1: ਥਾਣ ਸਮਾਨ ਮੈਦਾਨ ਕਿਉਂ ਤੈ ਮਨ ਹੋ ਨਾਹੇ ਬਸੇ ਇਸ ਥਾਈ।
0: ਕਿਉਂਕਿ ਉਹ ਐਕਚੁਲੀ ਉਹ ਜਿਹੜਾ ਨਗਰ ਸੀ ਉਹ ਹੈ ਹੀ ਲੁਟੇਰਿਆਂ ਦਾ ਸੀ, ਸਤਿਗੁਰੂ ਜੀ ਨੇ ਉਹਨੂੰ ਖਤਮ ਕਰਤਾ ਕਿ ਹੋਰ ਕਿਤੇ ਜਾ ਕੇ ਵਸ ਜਾਓ, ਇਸ ਰਸਤੇ ਤੇ ਰਹਿਣ ਦੀ ਲੋੜ ਨਹੀਂ ਹੈ।
1: ਦੋਹਰਾ ਲੂਟ ਕੂਟ ਕਲ ਮੋਟ ਕਹੋ ਪਲਟਾ ਤਿੰਨ ਤੇ ਲੀਨ।
0: ਕਲ ਮੋਟ ਪਿੰਡ ਨੂੰ ਕੁੱਟ ਕੇ ਲੁੱਟ ਕੇ ਉਹਨਾਂ ਤੋਂ ਬਦਲਾ ਹੈ ਕੇ ਸਿੱਖ ਸੰਗਤਾਂ ਦੀ ਬੇਅਦਬੀ ਦਾ।
1: ਸੂਰ ਸਿਰਮੋਣ ਦਸਮ ਗੁਰ ਸਭ ਜਗ ਮੈਂ ਜਸ ਕੀਣ।
0: ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਵਡਿਆਈ ਕਰਦੇ ਹਾਂ। ਮਾਨ ਯੋਗ ਭਾਈ ਗੁਰਦਾਸ ਸਿੰਘ ਜੀ ਨੇ ਕਿਹਾ ਵੈ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਮਰਦ ਇਕੱਲੜਾ ਦਾ ਅਰਥ ਕਿ ਵਰਿਆਮ ਅਕੇਲਾ ਅਰਥ ਕਿ ਕੇਵਲ ਇਹ ਮਰਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਿਨ੍ਹਾਂ ਨੇ ਉਸ ਵੇਲੇ ਦੀ ਮੁਗਲੀਆ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਔਰੰਗਜ਼ੇਬ ਵਰਗਾ ਜ਼ਾਲਮ ਜਿਹੜਾ ਸਵਾ ਸਵਾ ਮਣ ਜਨੇਊ ਲਾ ਕੇ ਰੋਟੀ ਖਾਂਦਾ ਸੀ, ਉਸਦੇ ਸਾਮਰਾਜ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ। ਇਸ ਕਰਕੇ ਉਹ ਮਹਾਨ ਸੂਰਮੇ ਨੇ, ਯੋਧੇ ਨੇ, ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਵਾਪਸ ਆ ਗਏ ਅਨੰਦਪੁਰ ਸਾਹਿਬ ਜੀ ਵੱਲ ਨੂੰ।
1: ਥੇ ਕਲ ਮੋਟ ਕਹੋ ਦਈ ਸਜਾਏ ਵਿਸਾਲ।
0: ਇਸ ਤਰ੍ਹਾਂ ਉਹਨਾਂ ਨੂੰ ਸਜ਼ਾ ਦਿੱਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ।
1: ਜਿਸ ਦਿਨ ਤੇ ਸੰਗਤ ਸਦਾ ਸੁਖੀ ਰਹੀ ਸਭ ਕਾਲ।
0: ਉਸ ਦਿਨ ਤੋਂ ਸਾਰੀਆਂ ਸੰਗਤਾਂ ਬੜੇ ਆਰਾਮ ਨਾਲ ਆਉਂਦੀਆਂ ਨੇ ਜਾਂਦੀਆਂ ਨੇ, ਕੋਈ ਕਿਸੇ ਨੂੰ ਛੇੜਦਾ ਨਹੀਂ, ਤੰਗ ਨਹੀਂ ਕਰਦਾ। ਭਈ ਸਤਿਗੁਰੂ ਜੀ ਧਰਤੀ ਤੇ ਚਾਹੁੰਦੇ ਕਿ ਇਹੋ ਜਿਹਾ ਸਮਾਜ ਹੋਏ ਜਿਹਨੂੰ ਬੇਗਮਪੁਰਾ ਕਹਿੰਦੇ ਨੇ। ਬੇਗਮਪੁਰਾ ਸ਼ਹਿਰ ਕੋ ਨਾ, ਕੋਈ ਦੁਖੀ ਨਾ ਹੋਏ, ਕੋਈ ਡਰੇ ਨਾ, ਕੋਈ ਕਿਸੇ ਨੂੰ ਡਰਾਏ ਨਾ, ਕੋਈ ਕਿਸੇ ਤੇ ਜ਼ੁਲਮ ਨਾ ਕਰੇ, ਕੋਈ ਕਿਸੇ ਨਾਲ ਠੱਗੀ ਨਾ ਕਰੇ। ਇਹੋ ਜਿਹਾ ਸਮਾਜ ਗੁਰਬਾਣੀ ਸਿਰਜਣਾ ਚਾਹੁੰਦੀ ਹੈ। ਆਪਾਂ ਗੁਰੂ ਕੀ ਬਾਣੀ ਨਾਲ ਜੁੜੀਏ, ਗੁਰੂ ਦੇ ਮਾਰਗ ਤੇ ਚੱਲੀਏ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਪਿਆਰ ਦੇ ਨਾਲ ਆਪ ਜੀ ਗੁਰੂ ਕੇ ਕੀਰਤਨੀਆਂ ਪਾਸੋਂ ਕੀਰਤਨ ਦਾ ਆਨੰਦ ਮਾਣੋ। ਅਗਲਾ ਪ੍ਰੋਗਰਾਮ ਪਿਆਰ ਨਾਲ ਸਰਵਣ ਕਰੋ ਜੀ, ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਨਾ ਲੇਟ ਕਰੀ ਜਾਂਦੀ ਹੁੰਦੀ ਵੇਲੇ, ਚਲੋ ਸ਼ੁਰੂ ਕਰੋ।
1: चौपाई कित ते आए किसू मग जावे बा कठोर पी नहीं अलावे।
0: भाई साहब जी कहिंदे कि उस दिन तो बाद आउण वालियां संगतां नूं किसे ने तंग नहीं कीता ते जिस रस्ते ते को मर्जी हुण आउंदा है को मर्जी जांदा है इस तरीके दे नाल सोहना माहौल बन गया है।
1: वरको त्रास तरह उर भारी देख लियो कलमोट उजारी।
0: और सारियां ने देख लिया आसे पासे दे लोकां ने जेडे गंदे अंसर सन के कलमोट दे लोकां दा की हाल होया ते इस करके हुण सारियां दे मन अंदर डर पसर गया है।
1: राजे निज निज पुर मह थिरे कछ विरोध जो जिकर ना करे।
0: जिन्ने राजे सन आपो अपने इलाकियां विच हुण टिक गए जेडे गुरु साहिब जी दे विरुद्ध कई तरह दियां पहलां सासां रचदे सन।
1: खर्च दरब होयस बहु तेरा दयो तुरक अर पटन कनेरा।
0: और जेडे राजे सन उन्हां दरब खर्च होए तो बहु तेरा। इथे राजे जेडे आनंदपुर साहिब नूं घेरा पाउण दी सोचदे उन्हां दा भी खर्चा बहुत हो गया। दयो तुरक अर पटन कनेरा। तुरकां ने अनेकां इन्हां तुरकां नूं ते सूरमियां नूं खर्चा इन्हां राजियां नूं देना पिया।
1: जंग समाज अपर जे नाना तिन पर होयो खर्च महाना।
0: भाई साहिब जी कहिंदे होर जंग दे उपर बहुत भारी खर्चा इन्हां दा जो होया है।
1: बंदी अर सपट संघारे उजरियो देश उपद्रव भारे।
0: और क्योंकि जो कलमोड़ ते हमला होया ना पहला इह जिहड़े लोकी बड़े राजियां दे सिर ते आकड़दे सन कि साडे मगर राजे ने जां साडे राजे ने साडा राज है। जदों इन्हां दी लुट खो होई कुट पई कोई राजा इन्हां दे नेड़े नहीं आया। किसी ने इन्हां नूं खर्चा नहीं दिता किसी ने इन्हां दी मदद नहीं कीती। इन्हां दे अपने सूरमे बड़े मारे गए बहुत वड्डा नुकसान हो गया।
1: सब ही रीत पयो नुकसान बदयो शौं कर दुखी महान।
0: किवें बहुत भारी नुकसान इन्हां दा होया ते इन्हां दे मन च बहुत भारी शोक वध गया बड़े दुखी हो गए ए लोक।
1: आप अपने पुर थिर रहे गुर की बात ना कैसे कहे।
0: जिन्ने भी पहला इन्हां दे मददगार सन हमैती इन्हां नूं चुक देण वाले आपो अपने इलाकियां च टिके रहे ते किसे ने इन्हां दी मदद दी गल ना कीती। उस वेले
1: जब सतगुर मारी कलमोट किसहो ना चितव्यो गुर संखोट।
0: जिस दिन तों गुरु साहिब जी ने एक कलमोट दे लोकां नूं सिख्या दित्ती ना ਉਦੋਂ ਬਾਅਦ ਕਿਸੇ ਨੇ ਮੁੜ ਕੇ ਕੋਈ ਖੋਟਾ ਕੰਮ ਕਰਨ ਦੀ ਜੁਰਤ ਨਹੀਂ ਕੀਤੀ।
1: ਇੱਕ ਮੁਕਾਮ ਕੇ ਨਿਸ਼ਚਿਤ ਥਾਨ ਬੈਠੇ ਸ਼੍ਰੀ ਪ੍ਰਭ ਲਾਏ ਦੀਵਾਨ।
0: ਇਸ ਤਰੀਕੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਥਾਂ ਤੇ ਬੈਠੇ ਹੋਏ ਹਨ।
1: ਦਇਆ ਸਿੰਘ ਆਦਿਕ ਟਿਗ ਥਿਰੇ ਸਕਲ ਖਾਲਸਾ ਬਿਨਤੀ ਕਰੇ।
0: ਭਾਈ ਦਇਆ ਸਿੰਘ ਜੀ ਅਤੇ ਹੋਰ ਸਿੰਘ ਸਤਿਗੁਰੂ ਜੀ ਦੇ ਕੋਲ ਖੜੇ ਨੇ ਤੇ ਆ ਕੇ ਗੁਰੂ ਸਾਹਿਬ ਜੀ ਦੇ ਹਜ਼ੂਰ ਬੇਨਤੀ ਕਰ ਰਹੇ ਹਨ।
1: ਵਿਖਸੇ ਜਬ ਅਨੰਦਪੁਰ ਛੋਰ ਗਮਨੇ ਪ੍ਰਿਥਵੀ ਪਰ ਕੀ ਔਰ।
0: ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਜੀ ਨੂੰ ਛੱਡ ਕੇ ਇਧਰ ਉਧਰ ਫਿਰ ਰਹੇ ਸਨ।
1: ਮੇਰੇ ਮੁਖ ਬਾਕ ਇਹ ਫਰਮਾਇਓ ਸਭ ਸਿੰਘਣ ਕੋ ਸ਼ਰੋਣ ਸੁਣਾਇਓ।
0: ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਕਿਹਾ ਹੈ ਸਾਰੇ ਸਿੰਘਾਂ ਨੂੰ।
1: ਅਮਰੋ ਸਦਨ ਅਨੰਦਪੁਰ ਮਾਹੀ ਇਸਕੋ ਕਿਮ ਛੋਰ ਹੈ ਕਬ ਨਾਹੀ।
0: ਦੇਖੋ ਸਾਡਾ ਘਰ ਅਨੰਦਪੁਰ ਸਾਹਿਬ ਹੈ। ਇੱਦਾਂ ਸੀ ਵਿਚਾਰ ਚੱਲ ਰਹੇ ਕਿ ਪਹਿਲਾਂ ਪਹਾੜੀਆਂ ਨੇ ਤੁਰਕਾਂ ਨੇ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੜਾਈ ਨਹੀਂ ਸਨ ਚਾਹੁੰਦੇ। ਦਰਅਸਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਬਸਾਲੀ ਵਾਲੇ ਰਾਜੇ ਕੋਲ ਆ ਗਏ ਸਨ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਹਰ ਬੈਠੇ ਨੇ। ਇਧਰ ਕਲਮੋਟ ਨੂੰ ਵੀ ਸਤਿਗੁਰੂ ਜੀ ਨੇ ਸੋਧਿਆ। ਉਧਰ ਜਿਹੜੇ ਘੇਰਾ ਪਾ ਕੇ ਬੜੇ ਚਿਰਾਂ ਦੇ ਬੈਠੇ ਆਖਰ ਉਹ ਹਾਰ ਹਮ ਕੇ ਮੁੜ ਗਏ ਨੇ ਉੱਥੋਂ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣਗੇ ਸਾਡਾ ਅਨੰਦਪੁਰ ਸਾਹਿਬ ਘਰ ਹੈ ਅਸੀਂ ਕਦੀ ਛੱਡਾਂਗੇ ਨਹੀਂ। ਚਲੋ ਇਹਨਾਂ ਦੇ ਕਹਿਣ ਤੇ ਛੱਡਿਆ ਲੇਕਿਨ ਹੁਣ ਅਸੀਂ ਮੁੜ ਕੇ ਅਨੰਦਪੁਰ ਤੋਂ ਬਾਹਰ ਨਹੀਂ ਜਾਵਾਂਗੇ।
1: ਸੋ ਅਬ ਬਾਕ ਸੰਭਾਲਣ ਕਰੋ ਚਲਣ ਚਾਹੇ ਔਰ ਪੁਰ ਨਿਜ ਧਰੋ।
0: ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਆਪੋ ਆਪਣੇ ਹਥਿਆਰ ਆਪੋ ਆਪਣਾ ਸਾਜੋ ਸਮਾਨ ਸੰਭਾਲੋ ਤੇ ਵਾਪਸ ਅਨੰਦਪੁਰ ਸਾਹਿਬ ਜੀ ਨੂੰ ਚੱਲ ਪਾਓ।
1: ਸਰਬ ਗਿਰੇਸ਼ਰ ਲਰ ਪਚਹਾਰੇ ਆਪ ਆਪਣੇ ਨਗਰ ਸਿਧਾਰੇ।
0: ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਹੜੇ ਲੜਨ ਲਈ ਪਹਾੜੀ ਰਾਜੇ ਆ ਇਸ ਨੂੰ ਤੇ ਵਾਪਸ ਚਲੇ ਗਏ। ਇਧਰ ਗੁਰੂ ਕਲਗੀਧਰ ਪਾਤਸ਼ਾਹ ਜੀ ਵੀ ਵਾਪਸ ਅਨੰਦਪੁਰ ਸਾਹਿਬ ਜੀ ਵਿਚ ਆ ਗਏ।
1: ਰਨ ਉਦਯੋਗ ਤਿਆਗ ਸਭ ਦੀਨਾ ਜਨ ਉਤਸ਼ਾਹ ਸ਼ੀਨ ਕਿਨ ਲੀਨਾ।
0: ਇਸ ਤਰ੍ਹਾਂ ਜੋ ਲੜਾਈ ਦਾ ਸਾਜੋ ਸਮਾਨ ਸੀ ਉਹ ਸਾਰਾ ਛੱਡ ਦਿੱਤਾ। ਨਾਲ ਪਹਾੜੀ ਰਾਜੇ ਜਿਹੜੇ ਉੱਥੇ ਚਲੇ ਗਏ ਇਵੇਂ ਕਹਿ ਲੋ ਜਿਹੜੇ ਬੜੇ ਉਤਸ਼ਾਹ ਨਾਲ ਚੜ ਕੇ ਆਏ ਸੀ ਨਾ ਹੁਣ ਉਹਨਾਂ ਦਾ ਉਹ ਉਤਸ਼ਾਹ ਜੋਸ਼ ਜਿਹੜਾ ਸੀ ਖਤਮ ਹੋ ਗਿਆ।
1: ਅਬ ਹਟ ਕਹਾਂ ਬਿਪੋਰ ਸਿਧਾਰੋ ਸ਼੍ਰੀ ਅਨੰਦਪੁਰ ਅਪਨ ਸੰਭਾਰੋ।
0: ਸਤਿਗੁਰੂ ਸਾਹਿਬ ਜੀ ਕਹਿੰਦੇ ਹੁਣ ਆਪਾਂ ਅਨੰਦਪੁਰ ਸਾਹਿਬ ਨੂੰ ਸੰਭਾਲੀਏ, ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈ। ਸੋ ਜਿਵੇਂ ਸਤਿਗੁਰੂ ਜੀ ਅਨੰਦਪੁਰ ਸਾਹਿਬ ਜੀ ਵਿੱਚ ਆ ਕੇ ਫਿਰ ਸਿੱਖ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰਨਗੇ, ਰਹਿਮਤਾਂ ਕਰਨਗੇ। ਇਹ ਵਾਰਤਾ ਆਪ ਜੀ ਕੱਲ ਨੂੰ ਸਰਵਣ ਕਰੋਗੇ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਫੁਲਚੁੱਕ ਦੀ ਖਿਮਾ ਕਰਨੀ ਜੀਓ। ਸਰਬੱਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਕਮੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਵੋਚੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਇਆ ਕੀ ਰਹੇ ਨਾ, ਖਵਾਰ ਹੋਏ ਸਭ ਮਿਲੈਗੇ ਬਚੇ ਸ਼ਰਨ ਜੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਵਾਹਿਗੁਰੂ ਸਾਹਿਬ ਜੀ, ਬਾਦ ਸਾਦਰ ਵੇ

श्री वाहिगुरु साहिब जी बिलावल महला चौथा अंतर

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗੋੜੀ ਦੀਪਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰੀਓ ਸਿਰਜਨਹਾਰ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹੂੰ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੈ ਗਾ ਦੇਵਨਹਾਰ, ਤੇਰੇ ਦਾਨੈ ਕੀਮਤ ਨ ਪਵੈ, ਤਿਸ ਦਾਤੇ ਕਵਨ ਸੁਮਾਰ। ਸੰਬਤ ਸਾਹ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸਜਨਾ ਸੀਸੜੀਆਂ, ਜੋ ਹੋਵੇ ਸਾਹਿਬ ਸੁਮੇਲ, ਘਰ ਘਰੇ ਹੋ ਪਹੁੰਚਾ, ਸੁਧੜੇ ਨਿਤ ਪਵਨ, ਸਦਨ ਹਾਰਾ ਸਿਮਰੀਐ, ਨਾਨਕ ਸੇ ਦੇ ਅਵਨ। ਰਾਗ ਵਾਸਾ ਮਹੱਲਾ ਪਹਿਲਾ।

ਕਰ ਰਾਖ ਵਡਾਈ ਤੋਏ ਰਹਾਉ ਵਿਸੇ ਚਸਿਆ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹੋ ਹੋਆ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕਿਤੇ ਵੇਸ ਰਾ

ਅੱਗੇ ਬਸਨ ਸੁਹੇਲਾ ਆਉਦ ਘਟੇ ਦਿਨ ਸਰੈ ਨਾਰੀ ਮਨ ਗੁਰਮਿਲ ਕਾਜ ਸਵਾਰੀ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆ ਨਿੰਜ ਸਹਿ ਜਗਾਏ ਪੀਆ ਵੇਹ ਰਸ ਕਥ ਕਥਾ ਥਿਨ ਜਾਨੀ ਜਾ ਕੋ ਆਏ ਸੋਈ ਬਿਹਾ ਜੇ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਿਲ ਪਾਵ।

0: ਮਹਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆ ਵੱਡੀ ਵਡਿਆਈ ਜਾਂ ਨੇਚਲ ਥਾਂ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਬੁੱਝ ਸਭਾਓ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ ਵੱਡੀ ਵਡਿਆਈ ਜਾਂ ਪਿਆ ਨਾਨਕ ਕਾਰ ਨ ਕਥਨੀ ਜਾਏ ਕੀਤਾ ਕਰਨਾ ਸਰਬਰ ਜਾਏ ਮਹਲਾ ਦੂਜਾ
0: ਇਹੋ ਜਗ ਸੱਚੇ ਕੀ ਹੈ ਕੋਠੜੇ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੇ

ਸਲੋਕ ਮਹਲਾ ਪਹਿਲਾ ਵਿਸਮਾਦ ਨਾਦ ਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਭੇਦ ਸਮਾਦ ਰੂਪ ਵਿਸਮਾਦ ਰੰਗ ਸਮਾਦ ਨੰਗ ਫਿਰੇ ਜੰਤ ਵਿਸਮਾਦ ਪਾਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੈ ਗਏ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ।

0: ਉਸ ਮਾਂ ਨਾਨਕ ਪੂਜਨ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸ਼ਾ, ਕੁਦਰਤ ਸੁਣਿਆ, ਕੁਦਰਤ ਭਾਉ ਸੰਸਾਰ, ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਭ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪਾਉਣ ਪਾਣੀ ਬੈਸੰਤਰ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਤਨਾਮ ਸ੍ਰੀ ਵਾਹਿ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਤਲਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਪਦੀਅਮ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰ ਪੂਰੇ

अखिम सर्वर हंसा सोड न जाए, प्रेम भगत कर

आनंद मूल नाथ धारी गुरमुख भगत सहज विचारी।

ਬੋਲੇ ਆਲ ਪਤਾਲ। ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ, ਜਿੱਤਨ ਪਈਏ ਨਾਨਕਾ ਸੇ ਤਨ ਹੋਵੇ ਸ਼ਾਰ। ਗਿਆਨਾ ਗਲੀ ਢੂੰਡੀਐ ਕਥਨਾ ਕਰੜਾ ਸਾਰ, ਕਰ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ।

ਕਾਕਿਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿਨੀ ਰੈਂਜਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਹੋਲੂ ਚਰਖਾ ਚੱਕੀ ਚੱਕ ਫਲ ਵਰੋਲੈ ਬਹੁਤ ਅਨੰਤ ਲਾਟੂ ਮਾਧਾਣੀਆ ਅਨਗਾਹ ਪੰਖੀ ਪਾਉਂਦਾ ਲੈਣਾ ਸਾਹ ਸੂਏ ਚਾੜ ਭਵਾਈਆ ਜੰਤ ਨਾਨਕ ਪਾਉਂਦਿਆਂ ਗਣਤ ਨ ਅੰਤ ਬੰਧਨ ਬੰਦ ਪਵਾਏ ਸੋਏ ਪਿਆ ਕੀਰਤਨ ਚਾਹੇ ਸਭ ਕੋਏ ਨੱਚ ਨੱਚ ਹਸੈ ਚਲੇ ਸਿਰੇ ਉੱਡਣਾ ਚਾਹੇ।

ਪਹਿਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜਪਾ ਵਿੱਚ ਬੰਦੇ ਵੇਖਣ ਕੌ ਦੇਦਾ ਹਿੰਦੂ ਸਾਲਾ ਹੀ ਸਲਾਣ ਦਰਸ਼ਨ ਰੂਪ ਅਪਾਰ ਤੀਰਥ ਨਾ ਵੈ ਅਰਜਾ ਪੂਜਾ ਗਰਵਸ ਬੈਕਾਰ ਜੋਗੀ ਸੁਨ ਤਿਆਵਨ ਜੇ ਤਿਲਕ ਨਾਮ ਕਰਤਾਰ।

ਮਿੱਟੀ ਮੁਸਲਮਾਨ ਕੀ ਪੇੜੇ ਕੋਈ ਘੁਮਿਆਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪੜੇ ਝੜ ਝੜ ਪਵੇ ਗਿਆਰ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣਾ ਕਰਤਾਰ ਪੌੜੇ ਬਿਨ ਸਤਿਗੁਰ ਕਿਨੇ।

ਆਪਣੀ ਤਾਂ ਗੁਰ ਕਾ ਸ਼ਬਦ ਕਮਾ ਹੈ। ਨਾਨਕੈ ਸੁਣੋ ਜਣੋ, ਨਾਨਕੈ ਸੁਣੋ ਜਣੋ, ਇਤ ਸੰਜਮ ਦੁਖ ਜਾਏ ਪੜ ਸੇਵ ਕੀਤੀ ਸਤੋਂ ਖਈ।

ਭੋਗ ਬਿਬਾਨ ਲਖ ਸੁਰਤਨ ਸੰਗਰਾਮ ਰਨ ਮੈਂ ਛੁੱਟੇ ਪ੍ਰਾਣ ਲਖ ਸੁਰਤੀ ਲਖ ਗਿਆਨ ਧਿਆਨ ਪੜਿਆ ਪਾਠ ਪੁਰਾਣ ਜਿਨ ਕਰਤੇ ਕਰਨਾ ਕੀਆਂ ਲਿਖਿਆ ਵਣ ਜਾਣ ਨਾਨਕ ਮਤੀ ਮਿਥਿਆ ਕਰਮ ਸਚਾਨ ਸ਼ਾਨ ਪੌੜੀ ਸੱਚਾ ਸਾਹਿਬ ਏਕ।